ਕਹਿੰਦੇ ਕਿੱਧਰ ਸੰਤੋਂ ਕਿੱਤੀਆਂ ਪਾਣੀ ਕਿੱਤੀਆਂ ਪਾਣੀ ਕਿੱਤੇ ਪਾਪ ਸੁਰਿੰਦਰ ਕਿੱਤੀਆਂ ਸੁਰਤੀ ਨਾਨਕ

ਕਰਦਾ ਮਰਨਾ ਸਭ ਤੇ

ਇੱਥੇ ਖੱਪ ਸੁਣੇ ਮਿਹਤਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਦੂਪ ਤੂਪ ਕਰਮਾ ਇਹ ਭੇਦਾ ਸਹੀ ਦਾ ਬੰਦ ਖਲਾਸੀ ਭਾਣਾ ਹੋਰ ਆਖ ਨਾ ਸਕੈ ਇੱਕੋ ਖਾਇ ਆਖਣ

ਕਰਮ ਖੰਡ ਦਾ ਇਹੋ ਕੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਥ

ਦਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ।

ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ

ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ

ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੂਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ।

ਕੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ

ਤੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ

ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ

ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਅਨਦ ਸੁਣਹੁ।

ਹੋਈ ਤਰ ਸੁਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰ ਸੁਪਿਆ ਮਿਹਰਾਮਤ ਹੋਈ ਸਤਿਗੁਰ

ਮਾਹੀ ਬਿਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂ ਸਗਲ ਸਮਗ

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ, ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅਨਡਿੱਠ ਕੀਤਾ, ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਰ ਚਿਆ ਰਿਆਇਤ, ਦੇਖ ਤੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ, ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗਰੀਬ ਨਿਵਾਸ ਨੂੰ, ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਸੰਧਿਆ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸੋ ਦਰ ਰਹਿ ਰਾਸ ਹੈ, ਬਾਣੀ ਕੇ ਪਾਠ ਹੋਏ ਗਰੀਬ ਨਿਵਾਜ, ਆਪ ਜੀ ਕੀ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਜੀਓ, ਰਹਿਮਤ ਕਰਨੀ ਸੂ ਸੰਗਤ ਦੇ ਸਿਰ ਤੇ, ਮੇਰ ਭਰਿਆ ਹੱਥ ਰੱਖਣਾ, ਆਪਣੀ ਬਾਣੀ ਆਪ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਗਰੀਬ ਨਿਵਾਜ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਜਾ ਰਹੀਆਂ ਹਨ, ਸੇਵਾਵਾਂ ਭੇਜੀਆਂ ਜਾ ਰਹੀਆਂ ਹਨ, ਆਪ ਜੀ ਨੇ ਕਿਰਪਾ ਕਰਨੀ, ਤਨ ਮਨ ਧਨ ਦੇ ਨਾਲ ਕੀਤੀ ਸੇਵਾ ਥਾਂਏ ਪਾਉਣੀ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਭਨਾਂ ਨੂੰ ਆਪਣੇ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਿਵਾਜ। ਆਪ ਜੀ ਕੇ ਦਰ ਕਰਦੇ ਪ੍ਰੀਤਵਾਨ ਭਾਈ ਗਗਨਦੀਪ ਸਿੰਘ ਨੂੰ ਆਪ ਜੀ ਨੇ ਨਵੀਂ ਕਾਰ ਦੀ ਦਾਤ ਬਖਸ਼ਿਸ਼ ਕੀਤੀ, ਆਪ ਜੀ ਨੇ ਕਿਰਪਾ ਕਰਨੀ, ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਦਾ ਅੰਗ ਸੰਗ ਵਰਤਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਦਰ ਕਰਦੇ ਪ੍ਰੀਤਵਾਨ ਸਰਦਾਰ ਸਾਹਿਬਜੀਤ ਸਿੰਘ ਅਤੇ ਅਮਨਜੋਤ ਕੌਰ ਸੱਚੇ ਪਾਤਸ਼ਾਹ ਜੀ, ਆਪਣਾ ਕਾਰੋਬਾਰ ਪ੍ਰਾਰੰਭ ਕੀਤਾ ਹੈ, ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਰੋਬਾਰਾਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ, ਰਹਿਮਤਾਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀ। ਦਰ ਘਰ ਦੇ ਪ੍ਰੀਤਵਾਨ ਬੀਬੀ ਜਸਵੀਰ ਕੌਰ ਵੱਲੋਂ ਆਪਣੇ ਪਰਿਵਾਰ ਦੀ
सुख शांति वास्ते चढ़दी कला वास्ते अरदास बेनती आप जी ने कृपा करनी समूह परिवार के सिर ते मेहर भरिया हथ रखना सेवकां दी अरदासां बेनतियां दर ते प्रवान कर लैनियां जी सतगुरु जी कृपा करनी इस वक्त आप जी के हजूर कड़ा प्रसाद की देग हाजिर है दर प्रवान होवे प्रवान होया प्रसाद संगत विच वरते जी कृपा करो पावन पवित्र हुक्म बख्शो जी हुक्म ते चलण दी मत बुद्ध प्रदान करो उपरंत संध्या दे दीवान सजाउण दी आग्या बख्शिश करो जी सही प्यारे मेल जिन्ना मिले आप जी का नाम चेता वै नानक नाम चढ़दी कला तेरे भाणे सरबत दा भला वाहिगुरु जी का खालसा वाहिगुरु जी की फतेह दोहरा गया भई अकाल की तवै चलायो

0: ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰੈ, ਵੇਖੋ ਏਕ ਸਮਾਨਾ, ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪੁੱਛੋ ਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਕੀਰਤਨ ਤੇ ਕਥਾ ਸਰਵਨ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਤੋਂ ਉਪਰੰਤ ਹੁਕਮਨਾਮਾ ਬਿਲਾਵਲ ਰਾਗ ਅੰਦਰ ਸੀ, ਬਖਸ਼ਿਸ਼ ਹੋ ਸੀ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ। ਇਕੱਤੀ ਰਾਗਾਂ ਚੋਂ ਬਿਲਾਵਲ ਰਾਗ ਇੱਕ ਹੈ ਅਤੇ ਇਕੱਤੀ ਰਾਗਾਂ ਦਾ ਕੀਰਤਨ ਦਰਬਾਰ ਹੋਣ ਜਾ ਰਿਹਾ ਗੁਰੂ ਪਿਆਰਿਓ। 11, 12 ਅਤੇ 13 ਤਿੰਨ ਦਿਨ, 8ਵਾਂ ਇਕੱਤੀ ਰਾਗ ਕੀਰਤਨ ਦਰਬਾਰ ਸਾਨੂੰ ਦੇ ਗੁਰੂ ਘਰ ਵਿਖੇ। ਆਪ ਜੀ ਨੂੰ ਇਹ ਬੇਨਤੀ ਹੈ, ਆ ਕੇ ਜ਼ਰੂਰ ਉਹਨਾਂ ਤਿੰਨਾਂ ਦਿਨਾਂ ਦੇ ਵਿੱਚ ਕੁਝ ਨਾ ਕੁਝ ਸਮਾਂ ਕੱਢ ਕੇ, ਅੱਧਾ ਪੌਣਾ ਘੰਟਾ, ਜਿੰਨਾ ਵੀ ਘੱਟ ਤੋਂ ਘੱਟ ਵੀ ਜੇ ਨਾ ਕਰਦੇ ਹੋ ਤਾਂ ਆਜ ਹੀ ਭਰ ਕੇ ਗੁਰੂ ਦੀਆਂ ਬਖਸ਼ਾਂ ਲੈਣ ਦੀ ਕਿਰਪਾ ਕਰਨੀ ਸਭ ਨੇ। ਬਾਕੀ ਸੂਚਨਾਵਾਂ ਹਨ, ਆਪ ਨੂੰ ਪਤਾ ਹੈ ਕਿ ਨੌਰਥ ਸਾਊਥ ਹਾਲ ਜੋ ਉਹ ਦੋ ਮੰਜ਼ਿਲੇ ਬਣਾਏ ਜਾ ਰਹੇ ਨੇ, ਉਸ ਲਈ ਦਸਵੰਧ ਕੱਢਣ ਲਈ ਬੇਨਤੀ ਹੈ। ਦੂਸਰੀ ਸੂਚਨਾ, ਸਵਰ ਦੇ ਭਲੇ ਲਈ ਪਰਿਵਾਰਾਂ ਨੇ ਸਹਿਜ ਪਾਠ ਰੱਖੇ ਨੇ ਘਰਾਂ 'ਚ, ਆਪ ਜੀ ਵੀ ਰੱਖ ਲਓ ਕਿਉਂਕਿ ਅਕਤੂਬਰ ਦੇ ਵਿੱਚ ਅਖੀਰ 'ਤੇ ਜਾ ਕੇ ਉਹਨਾਂ ਦੇ ਭੋਗ ਪੈਣਗੇ, ਹਾਲੇ ਟਾਈਮ ਹੈਗਾ ਆਪਣੇ ਪਾਸ ਕਾਫੀ। ਪਾਰਕਿੰਗ ਆਪ ਜੀ ਨੇ ਐਤਵਾਰ ਨੂੰ ਵਿਸ਼ੇਸ਼ ਤੌਰ 'ਤੇ ਕਿਸੇ ਦਾ ਥਾਂ ਨਹੀਂ ਰੋਕਣਾ ਪਾਰਕਿੰਗ ਕਰਨ ਲੱਗੇ ਕਾਰ। ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ 7 ਵਜੇ ਤੱਕ। ਉਸ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਰਘਵਿੰਦਰ ਸਿੰਘ ਜੀ। ਆਪ ਜੀ ਨੂੰ ਪਤਾ ਹੈ ਕਿ ਇਹ ਸਾਰਾ ਮਹੀਨਾ ਜੋ ਹੈ ਸਮਰਪਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜੋ ਹੈ ਜਪਜੀ ਸਾਹਿਬ ਨੂੰ ਸਮਰਪਿਤ ਹੈਗਾ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਕੋਸ਼ਿਸ਼ ਕਰੋ ਸ੍ਰੀ ਜਪਜੀ ਸਾਹਿਬ ਨੂੰ ਜ਼ਬਾਨੀ ਯਾਦ ਕਰਨ ਲਈ, ਅਤੇ ਉਸ ਲਈ ਇੱਥੋਂ ਉਪਰਾਲੇ ਕੀਤੇ ਜਾ ਰਹੇ ਨੇ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸੰਥਿਆ ਦੇਣ ਲਈ, ਨਾਲ ਆਪ ਜੀ ਨੂੰ ਚੇਤੇ ਕਰਾਉਣ ਵਾਸਤੇ, ਅਰਥ ਸਮਝਣ ਵਾਸਤੇ, ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰਾ ਪ੍ਰਬੰਧ ਕੀਤਾ ਗਿਆ। ਉਸ ਤੋਂ ਲਾਭ ਉਠਾਓ ਅਤੇ ਇਹ ਸਾਰਾ ਕੁਛ ਧੰਨ ਧੰਨ ਗੁਰਾਂ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ। ਸਾਰੇ ਮਹੀਨੇ ਦਾ ਪ੍ਰੋਗਰਾਮ ਜਿੰਨਾ ਵੀ ਉਸੇ ਸੰਬੰਧ ਦੇ ਵਿੱਚ ਇਹ ਇਕੱਤੀ ਰਾਗ ਦਰਬਾਰ ਹੋ ਰਿਹਾ, 11, 12, 13 ਜੋ ਪਹਿਲਾਂ ਦਾਸ ਨੇ ਦੱਸਿਆ, ਉਸੇ ਸੰਬੰਧ ਵਿੱਚ ਅਸੀਂ ਸਹਿਜ ਪਾਠ ਵੀ ਰੱਖੇ ਗਏ ਨੇ ਇੱਥੇ ਜੋ ਸੰਗਤਾਂ ਕਰ ਰਹੀਆਂ ਨੇ, ਰੋਜ਼ ਥੋੜ੍ਹਾ ਸਮਾਂ ਲਾ ਕੇ ਮੇਨ ਹਾਲ ਦੇ ਵਿੱਚ। ਉਸੇ ਭੋਗ 27 ਸਤੰਬਰ ਨੂੰ ਪੈਣੇ ਨੇ, ਨਾਲ ਉਸ ਦਿਨ ਨਗਰ ਕੀਰਤਨ ਵੀ ਹੈ, ਨੋਟ ਕਰ ਲਓ ਉਸ ਦਿਨ ਨਗਰ ਕੀਰਤਨ ਹੋਗਾ ਜੀ, ਸੋ ਉਹ ਵੀ ਚੇਤਾ ਕਰ ਲਈਏ। ਉਸ ਤੋਂ ਅੱਗੇ ਚਲੀਏ, ਇਕੱਤੀ ਰਾਗ ਦਰਬਾਰ ਦੇ ਵਿਚਕਾਰ 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਆ ਗਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਵੀ ਮਨਾਉਣਾ ਆਪਾਂ ਨੇ। 13 ਨੂੰ ਗੁਰਤਖਤ ਦੀ ਦਿਵਸ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਹੈਗੀ ਹੈ। 14 ਨੂੰ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। 17 ਸਤੰਬਰ ਨੂੰ ਸੰਗਰਾਂਦ। 18 ਨੂੰ ਹੈ ਜੀ ਵਿਆਹ ਪੁਰਬ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਅਤੇ ਕਾਫੀ ਸੂਚਨਾਵਾਂ ਹੁਣ ਛੱਡਣ ਲੱਗਾ, ਸੋ ਅੱਗੇ ਚਲੀਏ ਆਪਾਂ। ਗੁਰਤਖਤ ਗੱਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ ਜੀ 1 ਅਕਤੂਬਰ ਨੂੰ। ਅਤੇ ਕਾਲਜ ਪ੍ਰਾਪਤ ਦੀਆਂ ਕਲਾਸਾਂ 13 ਸਤੰਬਰ ਤੋਂ ਸ਼ੁਰੂ ਹੋ ਰਹੀਆਂ। ਇੱਕ ਬਾਹਰੋਂ ਵੀ ਸਾਨੂੰ ਬੇਨਤੀ ਆਈ ਆ ਸਟਾਕਟਨ ਗੁਰੂ ਘਰ ਵੱਲੋਂ, ਉਹਨਾਂ ਨੇ ਹਰ ਸਾਲ ਉਹ ਗੁਰਬਾਣੀ ਕੰਠ ਬੱਚਿਆਂ ਤੋਂ ਸੁਣਦੇ ਨੇ, ਜਿਹੜੇ ਜਿੰਨੀ ਬਾਣੀ ਕਿਸੇ ਨੇ ਬੱਚੇ ਨੇ ਚੇਤੇ ਕੀਤੀ ਹੈਗੀ ਆ 6 ਸਾਲ ਤੋਂ ਲੈ ਕੇ 16 ਸਾਲ ਤੱਕ ਦਿਆਂ ਦਾ, ਹਰ ਇੱਕ ਨੂੰ ਇਨਾਮ ਦਿੰਦੇ ਨੇ ਉਹ। ਉਸ ਦੇ ਸੰਬੰਧ 'ਚ ਆਪ ਜੀ ਨੇ ਇੰਟਰਨੈਟ 'ਤੇ ਜਾ ਕੇ ਅਤੇ ਦਾਖਲਾ ਭਰ ਦੇਣਾ, ਦਾਖਲਾ ਫੀਸ ਕੋਈ ਨਹੀਂ ਹੈਗੀ, ਫ੍ਰੀ ਹੈ ਸਾਰਾ ਕੁਛ, ਸੋ ਉਸ ਤੋਂ ਲਾਭ ਉਠਾਉਣ ਦੀ ਕਿਰਪਾ ਕਰਨੀ ਆਪ ਜੀ ਨੇ। ਆਓ ਹੁਣ ਆਪਾਂ ਕੀਰਤਨ ਸਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਸਿੱਧ ਪੀਰ

ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਲੜੀਵਾਰ ਇਲਾਹੀ ਬਾਣੀ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਸ ਫਜ਼ੀਰ, ਮਕੀਨੋ ਮਕਾਂ, ਜ਼ਮੀਨੋ ਜਮਾਂ, ਪੀਰਾਂ ਪੀਰ, ਦਸਤਗੀਰ, ਇਲਾਹੀ ਜੋਤ, ਨਿਰੰਕਾਰ ਸਵਰੂਪ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਆ ਹੋਇਆ ਅਕਾਲ ਪੁਰਖ ਦਾ ਸ਼ਾਹਕਾਰ ਜਪ ਜੀ ਸਾਹਿਬ ਦੀ ਵਿਚਾਰ, ਜਿਸ ਵਿੱਚ ਆਪ ਜੀ ਨੇ, ਜੋ ਸਤਿਗੁਰੂ ਸਾਹਿਬ ਜੀ ਨੇ ਸੁਣਿਆ ਦੀਆਂ ਚਾਰ ਪੌੜੀਆਂ ਬਖਸ਼ੀਆਂ ਨੇ, ਪਹਿਲੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜੇ ਸੰਥਿਆ ਨਾ ਕੀਤੀ ਹੋਵੇ ਨਾ, ਤੇ ਇਹਦੇ ਉਚਾਰਨ ਕਰਨ ਲੱਗਿਆਂ ਕਈਆਂ ਕੋਲ ਇਵੇਂ ਜਾਣਾ ਸੁਣੀਏ, ਕਈ ਸੁਣਿਆ, ਸਿਆਣੇ ਉਸਤਾਦ 35 ਅੱਖਰੀ ਨੂੰ 5 ਤਰੀਕਿਆਂ ਨਾਲ ਪੜਾਉਂਦੇ ਆ। ਛੇਵੀਂ ਵਾਰੀ ਉਹ ਮੁਹਾਰਨੀ ਦਾ ਅਲਾਪ ਪੜਾਉਂਦੇ ਆ, ਗੁਰਮੁਖੀ ਦਾ ਸਵਦਾਨ ਹੈ, ਗੁਰਮੁਖੀ ਦੇ ਸਵਦਾਨ ਅਨੁਸਾਰ ਉਹ ਗੁਰੂ ਨਾਨਕ ਸਾਹਿਬ ਦਾ ਬਣਾਇਆ ਹੋਇਆ ਹੈ। ਹੁਣ ਜਦੋਂ ਜਿਵੇਂ ਸੱਸੇ ਨੂੰ ਔਂਕੜੇ, ਨਾਣੇ ਨੂੰ ਸਿਹਾਰੀਏ, ਐੜੇ ਨੂੰ ਦਲਾਵਾਂ, ਇਹਦਾ ਉਚਾਰਨ ਕਰਨ ਲੱਗਿਆਂ ਇਉਂ ਸਮਝਣਾ ਹੈ ਕਿ ਸਿਹਾਰੀ ਜਿਹੜੀ ਹੈ ਨਾ, ਉਹ ਈੜੀ ਦਾ ਸਵਰ ਹੈ ਲਘੂ ਮਾਤਰਾ। ਇਉਂ ਸਮਝੇ ਕਿ ਨਾਣੇ ਦੇ ਅਗਲੇ ਪਾਸੇ ਸਿਹਾਰੀ ਲੱਗੀ ਤੇ ਉਹਨੂੰ ਨਾਣੇ ਦੇ ਅਗਲੇ ਪਾਸੇ ਬੋਲੇ ਸੋਹਣਿਆ, ਤੇ ਇਹਦੇ ਗੁਰਮੁਖੀ ਸਵਿਧਾਨ ਅਨੁਸਾਰ ਉਚਾਰਨ ਸਹੀ ਹੋ ਜਾਣਗੇ। ਗੁਰੂ ਕੀ ਬਾਣੀ ਚ ਹੋਰ ਵੀ ਆਉਣਗੇ, ਉਹਨਾਂ ਤੇ ਸਵਿਧਾਨ ਜਿਵੇਂ ਕਹੇ ਆ, ਸਹੇ ਆ, ਵਹੇ ਆ, ਜੇ ਸੁਣਿਆ ਕਹਿਆ ਕਹਿ ਦਈਏ ਤੇ ਹਾ ਹਾ ਕਰ ਪਿੱਟ ਗਿਆ, ਜੇ ਸਵਿਧਾਨ ਤੋਂ ਬਾਹਰ ਜਾਈਏ। ਜਿਵੇਂ ਕਹਿਆ, ਉਹਦੇ ਵੀ ਹਾਹੇ ਦੇ ਅਗਲੇ ਪਾਸੇ ਸਿਹਾਰੀ ਸਮਝੇ ਤੇ ਉਹਨੂੰ ਈੜੀ ਅਗਲੇ ਪਾਸੇ ਤੁਹਾਨੂੰ ਸਿਹਾਰੀ ਕਹਿਆ ਸਹਿਆ, ਉਵੇਂ ਹੀ ਇਹਦਾ ਗੁਰਮੁਖੀ ਸਵਿਧਾਨ ਅਨੁਸਾਰ, ਕਿਸੇ ਜਥੇਬੰਦੀ ਅਨੁਸਾਰ ਨਹੀਂ, ਨਾ ਮਿਸ਼ਨਰੀ ਨਾ ਟਕਸਾਲ, ਗੁਰਮੁਖੀ ਸਵਿਧਾਨ ਅਨੁਸਾਰ ਇਹਦਾ ਉਚਾਰਨ ਸੁਣਿਆ। ਸਤਿਗੁਰ ਸਾਹਿਬ ਜੀ ਨੇ ਇਹਨਾਂ ਚੌਹਾਂ ਪੌੜੀਆਂ ਦੀ ਅਖੀਰਲੀ ਪੰਕਤੀ ਜਿਹੜੀ ਏ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਭਗਤ ਇੱਕ ਬਹੁਤ ਵੱਡਾ ਦਰਜਾ ਹੈ, ਔਰ ਭਗਤ ਦਾ ਦਰਜਾ ਉਹਨਾਂ ਭਗਤ ਜਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੇ ਭਗਤੀ ਦੀ ਲਹਿਰ ਚਲਾਈ ਸੀ। ਭਗਤੀ ਦੀ ਲਹਿਰ ਚਲਾਉਣ ਕਰਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਭਗਤਾਂ ਨੂੰ ਭਗਤ ਦਾ ਸਰਪਾਓ ਬਖਸ਼ਿਆ, ਉਹਨਾਂ ਦੇ ਨਾਂ ਦੇ ਅੱਗੇ ਭਗਤ ਸ਼ਬਦ। ਲੇਕਿਨ ਭਗਤ ਸ਼ਬਦ ਜਿਹੜਾ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਵਾਸਤੇ ਹੀ ਵਰਤਿਆ ਹੈ। ਭਗਤ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਹੀ ਵਰਤਿਆ ਹੈ। ਭਗਤ ਸ਼ਬਦ ਮੀਰੀ ਪੀਰੀ ਦੇ ਮਾਲਕ
ਗੁਰੂ ਹਰਗੋਬਿੰਦ ਸਾਹਿਬ ਵਾਸਤੇ ਵਰਤਿਆ। ਭਗਤ ਸਦਾ ਖੇੜੇ ਚ ਰਹਿੰਦਾ ਹੈ, ਸਿੱਖ ਗੁਰੂ ਕਾ ਭਗਤ, ਇਸ ਵਾਸਤੇ ਸਿੱਖ ਦਾ ਵੀ ਸਦਾ ਖੇੜਾ ਹੈ ਕਿਉਂਕਿ ਸਿੱਖ ਨੇ ਗੁਰੂ ਦੇ ਕੋਲੋਂ ਉਹ ਨਾਮ ਸੁਣਿਆ, ਇਲਾਹੀ ਬਾਣੀ ਸੁਣੀ ਹੈ। ਇਲਾਹੀ ਬਾਣੀ ਸੁਣਨ ਕਰਕੇ ਆਪਾਂ ਰੋਜ਼ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ, ਕਿ ਦੁੱਖ ਤੇ ਰੋਗ ਸੰਤਾਪ ਜਿਹੜੇ ਆ ਉਹ ਸਭ ਚਲੇ ਜਾਂਦੇ ਆ, ਭਗਤ ਖੇੜੇ ਦੇ ਵਿੱਚ ਨੇ। ਔਰ ਇਸ ਗੱਲ ਦੇ ਨਾਲ ਭਗਤ ਜਨਾਂ ਦਾ ਤੇ ਸਿੱਖੀ ਦਾ ਇਤਿਹਾਸ ਭਰਿਆ ਪਿਆ ਹੈ ਕਿ ਭਗਤ ਜਨਾਂ ਨੂੰ ਜਿਹੜਾ ਦੁੱਖ ਹੈ ਉਹ ਵਿਆਪ ਨਹੀਂ ਸਕਦਾ। ਹੈ ਗੱਲ ਵੱਖਰੀ ਕਿ ਅਸੀਂ ਸਿੱਖਾਂ ਨੂੰ ਕਿਤੇ ਬਾਬਾ ਬੰਦਾ ਸਿੰਘ ਬਹਾਦਰ, ਕਿਤੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਇਹ ਵੀ ਸਰਪਾਓ ਗੁਰੂ ਨਾਨਕ ਸਾਹਿਬ ਨੇ ਬਖਸ਼ੇ ਹੋਏ ਆ, ਪਰ ਯਾਦ ਰੱਖਿਓ ਜੇ ਉਹਨਾਂ ਦਾ ਖੇੜਾ ਨਹੀਂ ਟੁੱਟਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਜਿੱਥੇ ਦੁਨੀਆ ਦੇ ਵਿੱਚ ਆਏ ਹੋਏ ਪੀਰ ਫਕੀਰ ਰਿਸ਼ੀ ਮੁਨੀ ਪੈਗੰਬਰ ਰੋਏ, ਲੇਕਿਨ ਉੱਥੇ ਗੁਰੂ ਕਾ ਭਗਤ, ਗੁਰੂ ਕੀ ਸਿੱਖਿਆ ਲੈਣ ਵਾਲਾ, ਔਰ ਉਹਨਾਂ ਪੀਰਾਂ ਫਕੀਰਾਂ ਨਾਲੋਂ, ਉਹਨਾਂ ਰਿਸ਼ੀਆਂ ਮੁਨੀਆਂ ਨਾਲੋਂ, ਉਹਨਾਂ ਪੈਗੰਬਰਾਂ ਦੇ ਨਾਲੋਂ ਅੱਤ ਦਾ ਜ਼ੁਲਮ ਹੋਇਆ, ਲੇਕਿਨ ਉਹ ਕਿਸੇ ਇਲਾਹੀ ਖੇੜੇ ਦੇ ਵਿੱਚ ਸੀ। ਇਹੋ ਜਿਹਾ ਜ਼ੁਲਮ ਚਾਰ ਪੰਕਤੀਆਂ ਆਪਦੇ ਸਾਹਮਣੇ, ਲੇਕਿਨ ਫਿਰ ਵੀ ਉਹ ਖੇੜੇ ਦੇ ਵਿੱਚ ਤੇ ਜਲਾਦ ਨੂੰ ਮੁਬਾਰਕ ਪੈਂਦਾ। ਛੋਟਾ ਜਿਹਾ ਮਾਸੂਮ ਬੱਚਾ ਬੰਦਾ ਸਿੰਘ ਦੀ ਗੋਦ ਵਿੱਚ ਬਿਠਾ ਦਿੱਤਾ, 4 ਸਾਲ ਦਾ ਪੁੱਤਰ ਉਹਦਾ ਬਾਬਾ ਅਜੈ ਸਿੰਘ ਉਹਦੀ ਗੋਦ ਦੇ ਵਿੱਚ ਬਿਠਾ ਦਿੱਤਾ। ਸੀਨਾ ਚੀਰ ਜਲਾਦ ਨੇ ਚਾਕ ਕੀਤਾ, ਲਹੂ ਪੁੱਤ ਦੇ ਵਿੱਚ ਪਿਓ ਨਵਾ ਦਿੱਤਾ, ਉਹਦੀ ਗੋਦ ਵਿੱਚ ਰੱਖ ਕੇ ਛੁਰਾ ਫੇਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਉੱਤੇ ਤੱਕ ਖੂਨ ਦੇ ਛਿੱਟੇ ਫੇਰੇ ਆ। ਕਾਲਜਾ ਕੱਢ ਮਾਸੂਮ ਬੱਚੜੇ ਦਾ ਬੰਦਾ ਸਿੰਘ ਦੇ ਮੂੰਹ ਵਿੱਚ ਪਾ ਦਿੱਤਾ। ਹੁਣ ਅਗਲੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਕਹਿ ਰਿਹਾ ਜਿਹੜੀ ਖਾਲਸਾ ਪ੍ਰਕਾਸ਼ ਚ ਅੰਕਤ ਹੈ, ਤੈਨੂੰ ਮੁਬਾਰਕ ਜਲਾਦਾ ਲੱਖ ਵਾਰੀ। ਜਿੱਥੇ ਰਿਸ਼ੀ ਮੁਨੀ ਰੋਏ ਕੁਰਲਾਏ ਉੱਥੇ ਉਹ ਮੁਬਾਰਕ ਦੇ ਰਿਹਾ ਜਲਾਦ ਨੂੰ, ਜਿੰਨੇ ਚ ਉਹਦੇ ਪੁੱਤ ਦਾ ਸੀਨਾ ਚੀਰਿਆ ਉਹ ਕਿੰਨਾ ਖੇੜੇ ਚ ਹੋਵੇਗਾ। ਤੈਨੂੰ ਮੁਬਾਰਕ ਜਲਾਦਾ ਲੱਖ ਵਾਰੀ, ਲਾੜੀ ਮੌਤ ਦਾ ਸਗਨ ਤੂੰ ਮੈਨੂੰ ਲਾ ਦਿੱਤਾ। ਭਗਤ ਦਾ ਖੇੜਾ ਜਿਹੜਾ ਹੈ ਉਹ ਕਦੀ ਟੁੱਟ ਨਹੀਂ ਸਕਦਾ, ਲੇਕਿਨ ਭਗਤ ਉਹ ਹੈ ਜਿਹਨੇ ਸਤਿਗੁਰ ਸਾਹਿਬ ਦੀ ਇਲਾਹੀ ਬਾਣੀ ਨੂੰ ਸੁਣਿਆ ਹੈ ਤੇ ਮੰਨਿਆ ਹੈ। ਤੇ ਸਤਿਗੁਰ ਸਾਹਿਬ ਜੀ ਨੇ ਇਹਨਾਂ ਚੌਂ ਪੌੜੀਆਂ ਦੇ ਵਿੱਚ ਸੁਣਿਆ ਸਿੱਧ ਪੀਰ ਸੁਰਨਾਥ, ਹਿੰਦੂ ਮਤ ਦੀਆਂ ਪੋਥੀਆਂ ਅਨੁਸਾਰ 84 ਸਿੱਧ ਗਿਣੇ ਜਾਂਦੇ ਆ, ਉਹਨਾਂ ਨੂੰ ਸਿੱਧ ਦਾ ਲਕਬ ਦਿੱਤਾ ਗਿਆ ਪਰ ਸਿੱਧ ਹੈ ਨਹੀਂ ਸੀ। ਗੁਰਮਤ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦਸਮ ਦੀ ਬਾਣੀ ਵਿੱਚ ਤੇ ਭਾਈ ਗੁਰਦਾਸ ਜੀ ਨੇ ਇਹ ਸਮਝਾਉਣਾ ਕੀਤਾ ਕਿ ਇਹਨਾਂ ਨੇ ਲਕਬ ਲਏ ਆ
लेकिन यह उन्हों निभा नहीं सके, वो ते पूरे नहीं उतर सके। 84 सिद्ध ने असी जे सानू सतगुरु साहब जी ना समझाते तो असी यह समझना सी कि सुखदेव मुनि सिद्ध, सिद्ध का अर्थ है सफल, सफल का अर्थ है सस्सा कट दियो पहला फल, जे सस्सा लग गया कि जिंदगी का श्रेष्ठ फल जिहड़ी परम अवस्था पाउणी सी वह पाली, जिन्हें परम अवस्था पाली है उहदा खेड़ा नहीं टुटदा, उहदा ध्यान उहदे नाल एकागर रहिंदा, उहदा ध्यान नहीं टुटदा। लेकिन तुसीं उहनां दे जीवन जी पढ़ोगे तो तुहानूं उहनां दे जीवन च ही मिलेगा कि वह डरदे मारे अगे अगे भज्जी जा रहे हैं। हो सकता तुहानूं किसे ने उहदी कथा भी सुनाई होवे सुखदेव मुनि दी। 84 सिद्ध तां मन्ने जांदे ने कि सुखदेव मुनि दे जन्म दे समय होरना 83 दे जन्म होए, एक ओ भी 84 सिद्ध ने। जेकर साडे घर च की आवाज आई है, सिद्ध नाथ जोगी ध्यान में ना आ सके कि जेड़े वो 84 सिद्ध सी वो अपना ध्यान एकागर नहीं कर सके। अगे लफ्ज पीर आना सुने सिद्ध पीर, पीर जिन्हें उस वाहिगुरु तक मिलाप कर लिया उदा गुरु वो हो गया। लेकिन जितने इथे पीर अखवाया वो पीर ध्यान तक गए आ, लेकिन याद रखियो कि ध्यान मंजिल नहीं हैगी, ध्यान एक स्टेप है, लेकिन वो ध्यान पहुंचने वाले भी टुट गए। जदों असी अगे जिस दिन सतगुर साहब जी की पंक्ति ने पातालां पाताल लख आगासां आगास, उदन आप सारी वारते खोलांगे कि बगदाद दे विच गुरु नानक साहब महाराज सिद्धू पहला चार पीर गए, मनिया हस्तियां होईयां, पर दोवां दी अजे ख्वाजा हसन नूरी ते जनैद बगदादी इन्हां कोले इह ताकत अजे हैगी सी कि इह ध्यान नूं एकागर कर लैंदे सी। जिस दरिया के कंढे के उत्ते गुरु नानक साहब महाराज साहब ने जपजी साहब नूं राग विच गाया और आसा की वार नूं गाया, उस नदी के कंढे के उत्ते जनैद बगदादी का आसन है, उस दरिया के कंढे के उत्ते ख्वाजा हसन नूरी का आसन है। लोग उन्हां भगत समझ के पीर समझ के आके मत्था टेकते, कोई ख्वाजा हसन नूरी नूं मत्था टेकदा, कोई जनैद बगदादी दे कोले आके बैठता है, लेकिन दोवें आपस च ईरखा करी जा रहे हैं। अफसोस है कि असी भी अज धर्मी होके एक दूजे नाल ईरखा करिए, इहदा मतलब साडे अंदर धर्म नहीं हैगा। जे धर्मी बंदा दूजा ने ईरखा कर लग पिया है तो इहदा मतलब वह तीर नहीं है। ख्वाजा हसन नूरी ने एक दुआ की खुदा दे अगे जिहड़ा सिख नहीं कर सकता कि या खुदा ये मैं जाल ला, मेरे जाल में सवा मन की मच्छी आवे तो मैं लोगों उंगल करा मार दिखावा। मेरा तल्लुका इस गल नाल नहीं, कहानी सच्ची है कि झूठी है, लेकिन देखिए असलाम दे विच कि उहदे जाल विच सवा मन की मच्छी आई, उन्हें उन उंगल ते कमाया, लोग वेखण लगे कि यह वली बन गया। पैगंबर तो किसी होर नूं मनदे ही नहीं, जिहड़ा इउं कावे उहनूं उह वली मनदे आ, ते वली समझ के लोग उहदी पूजा करन लगे।
ਇੱਕ ਗੱਲ ਯਾਦ ਰੱਖਿਓ ਜੀ ਹੋਰ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਗੱਲ ਉਹਨਾਂ ਪੁੱਛੀ ਸੀਗੀ, ਚਾਰ ਗੱਲਾਂ ਪੁੱਛੀ ਹੁਣ ਇੱਕ ਦੇ ਵੀ ਤੁਸੀਂ ਇਹ ਕਹਿ ਦਿਓ ਵੀ ਸਾਡੇ ਕੋਲ ਕਰਾਮਾਤ ਨਹੀਂ ਹੈਗੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਕਹਿਣਾ। ਉਹਨਾਂ ਨੇ ਪੁੱਛਿਆ ਕਿਉਂ ਸੀ ਕਿ ਉਹਨਾਂ ਨੂੰ ਇਹ ਸੀ ਵੀ ਕਿਤੇ ਇਹ ਵਲੀ ਨਾ ਹੋਵੇ। ਵਲੀ ਸਮਝ ਕੇ ਲੋਕ ਉਹਦੀ ਪੂਜਾ ਕਰਨ ਲੱਗੇ ਤੇ ਜੁਨੈਦ ਬਗਦਾਦੀ ਨੇ ਦੁਆ ਕੀਤੀ, ਯਾ ਖੁਦਾ ਇਹ ਮੱਛੀ ਇੰਨੀ ਜ਼ਹਿਰੀਲੀ ਹੋਵੇ, ਇਹਦੇ ਡੰਗ ਮਾਰੇ ਤੇ ਇਹਦੀ ਮੌਤ ਹੋ ਜਾਵੇ। ਦੋਵੇਂ ਧਰਮੀ ਬੰਦੇ ਆਪਸ ਚ ਇੱਕ ਦੂਜੇ ਨੂੰ ਮਾਰਨ ਤੇ ਆ ਗਏ ਤੇ ਪੀਰ ਜਿਹੜੇ ਕਹਾਉਣ ਵਾਲੇ ਸੀ ਉਹ ਆਪਸੀ ਈਰਖਾ ਵਿੱਚ ਹੀ ਮਰ ਗਏ। ਹਾਲਾਂਕਿ ਉਹ ਭਿਆਨਕ ਆਗਰ ਕਰਨ ਵਾਲੇ ਸੀ, ਪਰ ਜਿਹੜੇ 84 ਸਿੱਧ ਨੇ ਤੇ ਭਾਈ ਗੁਰਦਾਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਦਸਮ ਦੀ ਬਾਣੀ ਚ ਗਵਾਹੀ ਏ ਕਿ ਉਹ ਆਪਣਾ ਧਿਆਨ ਨਹੀਂ ਟਿਕਾ ਸਕੇ। ਨੌ ਨਾਥ ਜਿਹੜੇ ਨੇ ਉਹ ਆਪਣਾ ਧਿਆਨ ਨਹੀਂ ਟਿਕਾ ਸਕੇ। ਜੋਗੀ ਜਿਹੜੇ ਆ ਉਹ ਧਿਆਨ ਨਹੀਂ ਟਿਕਾ ਸਕੇ। ਤੇ ਜੋਗੀ ਅਸੀਂ ਭੁਲੇਖਾ ਖਾ ਗਏ ਹਾਂ ਵੀ ਅਸੀਂ ਉਹ ਕੱਪੜਿਆਂ ਨੂੰ ਜੋਗੀ ਕਹਿੰਦੇ ਹਾਂ। ਜੋਗੀ ਦਾ ਅਰਥ ਹੁੰਦਾ ਜਿਹੜਾ ਮਿਲਿਆ ਹੋਵੇ। ਇੱਕ ਅਸੀਂ ਹੋਰ ਭੁਲੇਖਾ ਖਾ ਗਏ ਹਾਂ ਕਿ ਅਸੀਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨ ਨੇ ਆਪਣੇ ਪ੍ਰਕਾਸ਼ ਦੀ ਬਾਬਤ, ਅਸੀਂ ਉਹਦੇ ਅਰਥ ਜਦੋਂ ਹਿੰਦੂ ਮਤ ਅਨੁਸਾਰ ਕਰਦੇ ਹਾਂ ਨਾ ਉਹੀ ਗਲਤ ਹੋ ਜਾਂਦੇ ਹਾਂ। ਉਹਦੇ ਅਰਥ ਜਦੋਂ ਸਿੱਖ ਮਤ ਅਨੁਸਾਰ ਕਰਾਂਗੇ ਤੇ ਉਹ ਬਹੁਤ ਵਧੀਆ ਆਤਮਿਕ ਮੰਡਲ ਦੇ ਆਉਣਗੇ। ਜਿਵੇਂ ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸਿਰਿੰਗ ਸੋਭਤ ਹੈ ਤਹਾਂ। ਹੁਣ ਉਹ ਹੇਮਕੁੰਟ ਤੁਹਾਡੇ ਚੋਂ ਕਈ ਗਏ ਹੋਣਗੇ, ਲੇਕਿਨ ਜਿਹੜਾ ਆਤਮਿਕ ਹੇਮਕੁੰਟ ਹੈ, ਹੇਮ ਸ਼ਬਦ ਨੂੰ ਭਾਈ ਗੁਰਦਾਸ ਜੀ ਨੇ ਵਰਤਿਆ ਤੇ ਹੇਮ ਸ਼ਬਦ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰਤਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪਟਨੇ ਤੋਂ ਹੁਕਮਨਾਮਾ ਲਿਖਣ ਲੱਗਿਆ ਬਲਾਕੀ ਦਾਸ ਮਸੰਦ ਨੂੰ ਹੇਮ ਸ਼ਬਦ ਵਰਤਿਆ ਕਿ ਬਲਾਕੀ ਦਾਸ 700 ਤੋਲਾ ਹੇਮ ਲਾ ਕੇ ਸਾਡੇ ਵਾਸਤੇ ਪਾਲਕੀ ਬਣਾ ਕੇ ਲੈ ਕੇ ਆਓ। ਭਾਈ ਗੁਰਦਾਸ ਜੀ ਕਹਿੰਦੇ ਆ ਜੈਸੇ ਪੀਤ ਵਰਨ ਪੀਲੇ ਰੰਗ ਦਾ ਹੇਮ ਅਰ ਪੀਤਰ, ਹੇਮ ਸੋਨਾ ਪੀਤਰ ਪਿੱਤਲ, ਜਾਣੀਅਤ ਮਹਿਤ ਪਾਰਖਦ ਆਗੇ ਰਾਖੀ ਹੈ। ਹੁਣ ਕਹਿੰਦੇ ਸੋਨਾ ਵੀ ਪੀਲੇ ਰੰਗ ਦਾ ਹੈ ਔਰ ਪਿੱਤਲ ਵੀ ਪੀਲੇ ਰੰਗ ਦਾ ਹੈ। ਤੁਹਾਡੇ ਇੱਥੇ ਰਾਗੀ ਸਿੰਘ ਨੇ ਬੜੇ ਮਾਹਰ ਨੇ ਵਿਦਿਆ ਰਾਗ ਵਿਦਿਆ ਦੇ, ਭਾਈ ਸੁਰਜੀਤ ਸਿੰਘ ਸੀਲਾ, ਪਿਛਲੀ ਵਾਰੀ ਮੈਨੂੰ ਉਹਨਾਂ ਇੱਕ ਵਾਰਤਾ ਸੁਣਾਈ ਸੀ ਕਮਾਲ ਦੀ ਵੀ ਇਉਂ ਤਿਆਰ ਕਰਤਾ ਕਿ ਸੁਨਿਆਰੇ ਤੋਂ ਬਿਨਾਂ ਪਤਾ ਹੀ ਨਹੀਂ ਲੱਗਾ ਵੀ ਉਹ ਸੋਨਾ ਹੈ ਕਿ ਪਿੱਤਲ ਹੈ। ਲੇਕਿਨ ਪਾਰਖੂ ਜਾਣਦਾ ਹੈ ਤੇ ਹੁਣ ਹੇਮਕੁੰਟ ਦੇ ਅਰਥ ਕੀ ਹੋ ਜਾਣੇ ਆ, ਹੇਮ ਸੋਨਾ ਜਿੱਥੇ ਆਤਮਕ ਅਵਸਥਾ, ਸਦਾਰੇ ਕੰਚਨ ਸੀ ਕਾਇਆ ਕਾਲ ਨਕ ਉਹ ਵਿਆਪੀ, ਇਵੇਂ ਇਸੇ ਸ਼ਬਦ ਦੇ ਵਿੱਚ ਆਉਣਾ ਹੈ ਬਹੁਵਿਧ ਯੋਗ ਸਾਧਨਾ ਸਾਧਾ। ਹੁਣ ਯੋਗ ਕੀ ਹੈ, ਗੱਲੀ ਯੋਗ ਨਾ ਹੋਵੇ, ਯੋਗ ਕੀ ਹੈ ਮਲਾਪ, ਜਿਹਦਾ ਮਲਾਪ ਹੋ ਗਿਆ ਉਹ ਯੋਗੀ ਹੈ। ਹੁਣ ਜਿਹਦਾ ਮਲਾਪ ਹੋਇਆ ਵੀ ਉਹ ਕਤਲ ਨਹੀਂ ਕਰਦਾ, ਯਾਦ ਰੱਖਿਓ ਜਦ ਮਲਾਪ ਹੋ ਗਿਆ ਹੈ ਉਹਨੂੰ ਵਿਕਾਰ ਨਹੀਂ ਪਹੁੰਚ ਸਕਦੇ ਤੇ ਮਛਿੰਦਰ ਨਾਥ ਤੇ ਸੰਗਲਾ ਦੀ ਦੋ ਬੱਚੇ ਪੈਦਾ ਕਰਤੇ ਤੇ ਗੋਰਖਨਾਥ ਜੋਗੀਆਂ ਦਾ ਆਣਾ ਬੰਦ ਕੀਤਾ ਸੀ, ਉਹਨੂੰ ਜਾ ਕੇ ਤਬਲਾ ਜਾ ਕੇ ਵਜਾਇਆ ਸੀ, ਤਬਲੇ ਦੇ ਵਿੱਚ ਆਵਾਜ਼ ਕੱਢੀ ਸੀ ਜਾਗ ਮਛਿੰਦਰਾ ਗੋਰਖ ਆਇਆ ਨਾ। ਜੋਗੀ ਧਰਾਏ ਨੇ ਲੇਕਿਨ ਜੋਗੀ ਨਹੀਂ ਸੀ ਹੈ। ਤੇ ਭਾਈ ਗੁਰਦਾਸ ਜੀ ਤੇ ਗੁਰੂ ਗੋਬਿੰਦ ਸਿੰਘ ਸਾਨੂੰ ਅਲਰਟ ਕਰਤਾ ਵੀ ਸਿੱਖਾ ਕਿਤੇ ਭੁਲੇਖੇ ਚ ਨਾ ਪੈ ਜਾਵੀ,
ਇਹ ਸਿੱਧ ਨਹੀਂ ਹੈਗੇ, ਇਹ ਪੀਰ ਨਹੀਂ ਹੈਗੇ, ਸੁਰ ਦੇਵਤਾ। ਦੇਵਤਾ ਬਹੁਤ ਵੱਡੀ ਚੀਜ਼ ਹੈ। ਦੇਵਤਾ ਦੇਵ ਇੱਕ ਦੇਵ ਪਰਮੇਸ਼ਰ ਹੈ, ਪਰਮੇਸ਼ਰ ਤੋਂ ਬਿਨਾਂ ਕੋਈ ਦੇਵ ਨਹੀਂ ਹੈਗਾ। ਦੇਵ ਪੁਰੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਗਏ ਨੇ। ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਚ ਫਰਮਾਇਆ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ, ਹਰ ਬੰਸ ਜਗ ਜਾ ਸੰਚਰਿਓ, ਸੋ ਕਵਣ ਕਹਿ ਸ੍ਰੀ ਗੁਰੂ ਮੋਇਓ, ਦੇਵ ਪੁਰੀ ਮੈਂ ਗਇਓ, ਆਪ ਪਰਮੇਸ਼ਰ ਪਾਇਓ। ਨਾ ਦੇਵਤੇ ਰਖਾਏ ਆ, ਦੇਵਤੇ ਦੇਵ ਵਾਲਾ ਨਿਭ ਨਹੀਂ ਸਕੇ। ਤੇ ਸਾਨੂੰ ਅਲਰਟ ਕਰਤਾ ਵੀ ਸਿੱਖਾ ਵਿਖੇ ਭੁਲੇਖੇ ਚ ਨਾ ਖਾ ਜੀ, ਸਿੱਧ ਨਾਥ ਜੋਗੀ ਯੋਗ ਧਿਆਨ ਮੈਂ ਨਾ ਆ ਸਕੇ। ਉਹ ਯੋਗ ਮਲਾਪ ਦੇ ਤੱਕ, ਉਹਨਾਂ ਧਿਆਨ ਉਸ ਤੱਕ ਨਹੀਂ ਪਹੁੰਚਿਆ ਜਿੱਥੇ ਮਲਾਪ ਹੋ ਜੇ। ਵੇਦ ਪਾਠ ਕਰ ਬ੍ਰਹਮਾਦ ਕਰਨਾ ਜਾਣੇ ਹੈ ਕਿ ਉਹਨਾਂ ਚਾਰ ਕਿਤਾਬਾਂ ਦਾ ਪਾਠ ਕਰਨ ਵਾਲੇ ਜਿਹਦੇ ਕਹਿੰਦੇ ਵੀ ਰਸੀਆਂ ਉਹਨੇ ਆ, ਉਹ ਬ੍ਰਹਮਾ ਬ੍ਰਹਮ ਆਦਿਕ ਹੋਰ ਅਨੇਕਾਂ, ਉਹ ਵਾਹਿਗੁਰੂ ਅਕਾਲ ਪੁਰਖ ਨੂੰ ਇੱਥੇ ਆ ਕੇ ਪਛਾਣ ਨਹੀਂ ਸਕੇ। ਉਹਨਾਂ ਉਸ ਅਕਾਲ ਪੁਰਖ ਜਿਹਨੇ ਸਾਜਿਆ ਸੀ ਉਹਦੀ ਗੱਲ ਹੀ ਨਹੀਂ ਕੀਤੀ। ਤਾਂ ਹੀ ਸਤਿਗੁਰੂ ਸਾਹਿਬ ਬ੍ਰਹਮਾ ਵਿਸ਼ਨ ਤ੍ਰੈਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਵੀ ਤਾਂ ਰੋਗੀ ਨੇ। ਤੇ ਭਾਈ ਗੁਰਦਾਸ ਜੀ ਸਿੱਧ ਨਾਥ ਜੋਗੀ ਯੋਗ ਧਿਆਨ ਮੈਂ ਨਾ ਆ ਸਕੇ, ਵੇਦ ਪਾਠ ਕਰ ਬ੍ਰਹਮਾਦਿਕ ਨਾ ਜਾਣੇ ਹੈ, ਅਧਿਆਤਮ ਗਿਆਨ ਕੇ ਨਾ ਸਿਵ ਸਨਕਾਦਿਕ ਪਾਏ। ਸਿਵ ਸ਼ਿਵਜੀ ਨੂੰ ਕਿਹਾ ਗਿਆ ਅਸਲੀ ਨਾਂ ਦਾ ਰੁਦਰ ਰੇ, ਆਪਾਂ ਚੌਪੀ ਸਾਹਿਬ ਚ ਪੜ੍ਹਦੇ ਹਾਂ, ਮਹਾਦੇਵ ਕੋ ਕਹਿ ਸਦਾ ਸੇਵ, ਨਿਰੰਕਾਰ ਕਾ ਨਹਿਚੀਨਤ ਭੇਵ। ਸੰਕਾਦਕ ਚਾਰ ਬ੍ਰਹਮਾ ਜੀ ਦੇ ਬਿੰਦੀ ਪੁੱਤਰ ਕਾਲ ਚ ਗਏ ਨੇ। ਕਹਾਣੀ ਲਿਖਣ ਮੈਂ ਲਿਖਤੀ ਕਿ ਉਹਨਾਂ ਨੇ ਆਪਣੀ ਉਮਰ 5 ਸਾਲ ਤੋਂ ਉੱਤੇ ਵਧਣ ਨਹੀਂ ਦਿੱਤੀ, ਉਹ 5 ਸਾਲ ਦੇ ਰੂਪ ਵਿੱਚ ਹੀ ਰਹੇ। ਲੇਕਿਨ ਸਾਡੇ ਘਰ ਸੱਚ ਬਿਆਨ ਕੀਤਾ ਵੀ ਸੱਜਣਾ ਉਹਨਾਂ ਨੇ ਅਧਿਆਤਮਕ ਗਿਆਨ ਤੱਕ ਉਹਨਾਂ ਦੀ ਪਹੁੰਚ ਨਹੀਂ ਹੋਈ। ਅਧਿਆਤਮਕ ਗਿਆਨ ਕੇ ਨਾ ਸਿਵ ਸਨਕਾਦਿਕ ਪਾਏ, ਇੰਦਰ ਆਦਿਕ ਹਰਾਨੇ ਹੈ, ਇੰਦਰ ਦੇਵਤਾ। ਹਾਲਾਂਕਿ ਇੰਦਰ ਦਾ ਅਰਥ ਪਰਮੇਸ਼ਰ ਹੈ ਕਿ ਜਿਹੜਾ ਉਹਦੇ ਰੂਪ ਹੋ ਜਾਣਾ, ਜਿਹਨੇ ਪਰਮੇਸ਼ਰ ਦੀ ਬੰਦਗੀ ਕਰਨੀ ਤੇ ਪਰਮੇਸ਼ਰ ਨੇ ਕਿਰਪਾ ਕਰਨਾ ਆਪਣੇ ਵਰਗਾ ਕਰ ਲੈਣਾ। ਲੇਕਿਨ ਜਿਹਦੇ ਨਾਲ ਨਾ ਇੰਦਰ ਜੁੜਿਆ ਹੈ ਉਹ ਜਾਣ ਨਹੀਂ ਸਕਿਆ। ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਵਾਂ ਦਾ ਭੇਤ ਨਹੀਂ ਕਰ ਸਕਿਆ। ਨਾਨਾ ਅਵਤਾਰ ਉਪਕਾਰ ਕੋ ਨਾ ਭੇਦ ਪਾਇਓ, ਅਪਾਰ ਕੋ ਨਾ ਭੇਦ ਪਾਇਓ। ਭਾਈ ਸਾਹਿਬ ਨੇ ਇਸ ਲਫ਼ਜ਼ ਵਿੱਚ ਸਾਰੇ ਵਿੱਚ ਦਿੱਤੇ ਆ ਕਿ ਜਿੰਨੇ ਵੀ ਅਵਤਾਰ ਹੋਏ ਤੂੰ ਗਿਣ ਲਵੇਂ। ਉਹਨਾਂ ਨੇ ਉਸ ਅਪਾਰ ਵਾਹਿਗੁਰੂ ਅਕਾਲ ਪੁਰਖ ਦਾ ਭੇਦ ਜਿਹੜਾ ਹੈ ਨਹੀਂ ਪਾਇਆ। ਪੂਰਨ ਬ੍ਰਹਮ ਗੁਰਸਿੱਖ ਮਨ ਮਾਨੇ ਹੈ, ਪੂਰਨ ਬ੍ਰਹਮ ਦੇ ਉੱਤੇ ਜਿਹੜਾ ਗੁਰਸਿੱਖ ਹੈ, ਗੁਰੂ ਕੇ ਸਿੱਖ ਦਾ ਮਨ ਉਹਦੇ ਤੇ ਮੰਨਿਆ ਹੈ। ਫਿਰ ਗੁਰੂ ਕਾ ਸਿੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਨਾ ਚੀਜ ਕਹੇਗਾ, ਆਪਣੇ ਨਾ ਅੱਗੇ ਨਾ ਜੋਗੀ ਲਾਏਗਾ, ਨਾ ਸਿੱਧ ਲਾਏਗਾ, ਨਾ ਨਾਥ ਲਾਏਗਾ, ਆਪਣੇ ਨਾਂ ਦੇ ਇੱਕ ਵਿਸ਼ੇਸ਼ਣ ਨਹੀਂ ਲਾਏਗਾ। ਔਰ ਉਹਦੇ ਵਚਨ ਜਿਹੜੇ ਆ ਨਾ ਉਹ ਬੜੀ ਨਿਮਰਤਾ ਵਾਲੇ ਹੋਣਗੇ, ਕਿਸੇ ਨੂੰ ਕੋਈ ਥੋੜੀ ਚੀਜ਼ ਦੇ ਦੇਵੇ ਤੇ ਉਹ ਮਾਣ ਕਰਦਾ ਹੈ ਕਿ ਮੈਂ ਇਹਨੂੰ ਆ ਦਿੱਤਾ ਹੈ। ਜਾਨ ਬਹੁਤ ਕੀਮਤੀ ਹੈ। ਹੁਣ ਥੋੜੀ ਜਿਹੀ ਗੱਲ ਸਿੱਖ ਦੇ ਉੱਤੇ,
ਬਾਬਾ ਬੰਦਾ ਸਿੰਘ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋ ਰਹੇ ਸੀ ਖਾਲਸਾ ਪ੍ਰਕਾਸ਼ ਦਰਜੇ, ਕਿ ਹਰ ਸਿੱਖ ਸ਼ਹੀਦ ਹੋਣ ਤੋਂ ਪਹਿਲਾਂ ਇੱਕ ਅਰਦਾਸ ਕਰਦਾ ਸੀ ਤੇ ਅਰਦਾਸ ਵਿੱਚ ਕਹਿੰਦਾ ਕੀ ਸੀ, ਜਾਨ ਵਾਰ ਰਿਹਾ। ਲੇਕਿਨ ਅਲਫਾਜ਼ ਬੜੇ ਕਮਾਲ ਦੇ ਆ, ਸਿੱਖਾਂ ਕਲਗੀਆਂ ਵਾਲੇ ਨੂੰ ਯਾਦ ਕੀਤਾ, ਤੇਰੇ ਪੁੱਤਾਂ ਦਾ ਕਰਜ਼ਾ ਤੋਲਿਆ ਨਾ, ਜਿਹੜੇ ਪੁੱਤ ਤੂੰ ਵਾਰ ਕਹੀਏ ਤੇਰੇ ਪੁੱਤਾਂ ਨੇ ਸਾਡੇ ਕਰਜ਼ਾ ਚਾੜਿਆ ਉਹਨੂੰ ਅਸੀਂ ਤੋਲ ਨਹੀਂ ਸਕਦੇ, ਸਾਡੀ ਤੁੱਛ ਦੀ ਭੇਟਾ ਪ੍ਰਵਾਨ ਕਰ ਲੈ। ਕਮਾਲ ਦੀ ਗੱਲ ਹੈ ਕਿ ਪਤਾ ਹੈ ਕਿ ਸ਼ਹੀਦ ਹੋਣਾ, ਜਾਨ ਵਾਰ ਦੇਣੀ ਹੈ, ਕਹਿਣਾ ਦੇ ਵੇਖਿਆ ਤੇਰੀ ਲਿਖੇ ਵੇ ਕਿੱਡੀ ਵੱਡੀ ਜਾਨ ਵਾਰ ਚੱਲਿਆ। ਤੇ ਫਿਰ ਕਹਿੰਦੇ ਆ ਸਾਡੀ ਤੁੱਛ ਦੀ ਭੇਟਾ ਪ੍ਰਵਾਨ ਕਰ ਲੈ, ਬਿਨਾਂ ਸਿੱਖੀ ਤੂੰ ਕੁਛ ਅਸੀਂ ਟੋਲਿਆ ਨਾ। ਪਰ ਇਹ ਕਿਹਦੇ ਕੋਲੇ, ਇਹ ਜਨਮ ਸਫਲ ਕੌਣ ਕਰੇਗਾ, ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਦੇ ਇਲਾਹੀ ਬਾਣੀ ਦੇ ਨਾਮ ਨੂੰ ਸੁਣੇਗਾ। ਜੇ ਤੂੰ ਕੁਛ ਹੋਰ ਸੁਣਦਾ ਰਿਹਾ ਡੁੱਬ ਜਾਏਗਾ। ਅਸੀਂ ਬਹੁਤੇ ਸੁਣਦੇ ਉਹ ਕਹਾਂ, ਮੇਰੇ ਮੋਹਣ ਮੇਰੇ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਸੁਣਗਾਵਤ ਬੋਲਤ ਬੋਲ ਅਜਾਏ। ਪਰ ਮੈਨੂੰ ਮਾਫ ਕਰਿਓ ਜੇ ਉਹ ਲੱਖਾਂ ਰੁਪਈਆ ਦੇ ਕੇ ਸੁਣਦੇ ਆ, ਜਿੰਨੇ ਡੋਬਣਾ ਵੀ ਉਹਦੇ ਨਾਲ ਹੀ ਤੁਹਾਡੇ ਗਲ ਵਿੱਚ ਉਹਨਾਂ ਦੇ ਗਲ ਵਿੱਚ ਫਾਈ ਪੈਣੀ ਹੈ। ਇਹ ਵੀ ਸਤਿਗੁਰ ਸਾਹਿਬ ਜੀ ਨੇ ਬਚਨ ਬਖਸ਼ਿਆ, ਜਿਉ ਬੇਸਵਾ ਕੇ ਪਰੇ ਅਖਾਰਾ। ਹੁਣ ਆਰਕੈਸਟਰਾ ਕਹਿ ਦਿੰਦੇ ਨੇ, ਮਾਡਲ ਕਹਿ ਦਿੰਦੇ ਨੇ, ਜਿਹਨੇ ਖਾਰਾ ਲਾਇਆ, ਕਾਪਰ ਪੈਰ ਤਰੇ ਸਿੰਘ ਕਰੇ ਸਿੰਗਾਰਾ, ਤਨ ਤੇ ਕੱਪੜੇ ਇਹੋ ਜਿਹੇ ਕਿ ਆਪਣੇ ਤਨ ਦਾ ਨਮਾਇਸ਼ ਲਾ ਦਿੱਤੀ ਹੈ। ਹਾਂ ਇੱਕ ਤਲ ਹੈ ਸੀ, ਰਾਗ ਉਹਦੇ ਕੋਲ ਵੀ ਹੈ ਸੀ, ਰਾਗ ਨੂੰ ਗੁਰੂ ਨਾਨਕ ਦੇ ਕਰਮਾਨਤਾ ਮਿਲੀ ਹੈ। ਪਰ ਇੱਕ ਗੱਲ ਯਾਦ ਰੱਖਿਓ ਜੇ, ਰਾਗ ਇੱਕ ਬਰਤਨ ਹੈ, ਬਰਤਨ ਦੇ ਵਿੱਚ ਅੰਮ੍ਰਿਤ ਪਾ ਕੇ ਪੀਤਾ ਜਾ ਸਕਦਾ ਹੈ ਤੇ ਬਰਤਨ ਦੇ ਵਿੱਚ ਜ਼ਹਿਰ ਪਾ ਕੇ ਪੀਤਾ ਜਾ ਸਕਦਾ ਹੈ। ਰਾਗ ਦੇ ਮਾਰ ਸੀ ਕਿ ਉਹ ਸਾਹ ਵੀ ਉਹਨਾਂ ਮਾਤਰਾ ਤੋਂ, ਜਿਹੜੀਆਂ ਸਤਿਗੁਰ ਸਾਹਿਬ ਜੀ ਨੇ ਪੈਰਾਂ ਦੇ ਵਿੱਚ ਅੱਧੇ ਅੱਖਰ ਲਾਏ ਨੇ, ਜਿਵੇਂ ਕਿਰਪਾ ਤੇ ਕਿਰਪਾ, ਅਰਥ ਦੋਵਾਂ ਦਾ ਇੱਕ ਹੈ ਵੀ ਭਾਈ ਜੇ ਤੇਰੀ ਅੱਧੀ ਮਾਤਰਾ ਲੱਗਦੀ ਅੱਧੀ ਮਾਤਰਾ ਲਾਲਾ। ਲੇਕਿਨ ਇੱਕ ਗੱਲ ਯਾਦ ਰੱਖਿਓ ਕਿ ਜਿਹਨੇ ਸੁਣਿਆ ਉਹ ਕੁਛ ਹੈ, ਪੂਰੇ ਤਾਲ ਨਿਹਾਲੇ ਸਾਸ, ਵਾ ਕੇ ਗਲੇ ਹੈ ਜਮ ਫਾਸ। ਲੇਕਿਨ ਸੁਣਨ ਚਿੱਤ ਆ ਜਾਵੇ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ ਤੇਰੇ ਕੰਨ ਕਾਹਦੇ ਵਾਸਤੇ ਲਾਏ ਆ, ਤੇਰੇ ਕੰਨ ਲਾਏ ਨੇ ਇਹ ਸਰਵਨੋ ਮੇਰਿਓ, ਸੱਚ ਹੈ ਸੁਣਨੇ ਨੂੰ ਪਠਾਏ, ਸੁਣੋ ਸਤ ਬਾਣੀ ਜਿਤ ਸੁਣੀ ਤਨ ਮਨ ਹਰਿਆ ਹੋਵੇ। ਜੇ ਸੁਣ ਕੇ ਤੇਰਾ ਮਨ ਜਿਹੜਾ ਹਰਿਆ ਖਿੜ ਜਾਵੇ, ਜਿਨ੍ਹਾਂ ਨੇ ਸੁਣਿਆ ਸਿੱਧ, ਜਿਹੜੇ ਸੁਣਨ ਵਾਲੇ ਆ ਗੁਰੂ ਕੀ ਬਾਣੀ, ਉਹ ਸਫਲ ਹੋਏ, ਉਹ ਸੱਚ ਦੇ ਸਿੱਧ ਹੋਏ ਆ, ਉਹਨਾਂ ਜਨਮ ਸਫਲ ਹੋ ਗਿਆ ਹੈ, ਕਿਉਂਕਿ ਉਹ ਸੁਣਿਆ, ਸੁਣਨ ਕਰਕੇ ਪ੍ਰਵਾਨ ਚੜ ਗਿਆ। ਪੀਰ ਸੱਚ ਪੀਰ, ਸੱਚ ਨਾਮ ਪਰਮੇਸ਼ਰ ਦਾ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਸੁਣਿਆ ਹੈ, ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਅਰਗੇ ਕਰ ਲਿਆ ਹੈ। ਹਰ ਹਰ ਜਨਮ ਦੁਈ ਏਕ ਹੈ, ਬੇ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਭਗਤ ਨਾਮਦੇਵ ਜੀ ਨੇ ਫਰਮਾਇਆ, ਕਹਿਤ ਨਾਮ ਦਿਓ ਜਨ ਊੜਾ ਤੂੰ ਪੂਰਾ, ਅਸੀਂ ਊਣੇ ਸੀ ਤੂੰ ਕਿਰਪਾ ਕੀਤੀ ਸਾਨੂੰ ਪੂਰੇ ਕਰਕੇ ਆਪਣੇ ਅਰਗੇ ਬਣਾ ਲਿਆ ਹੈ, ਕਿ ਤੇਰਾ ਨਾਮ ਸੁਣਿਆ। ਸੁਰ ਦੇਵਤੇ, ਸੁਰ ਤੇ ਪਰਮੇਸ਼ਰ ਪਰਮ ਈਸ਼ਰ, ਤੂੰ ਪਰਮ ਸੀ, ਤੇਰੇ ਲੜ ਲੱਗੇ, ਤੂੰ ਕਿਰਪਾ ਕੀਤੀ ਏ, ਸਾਨੂੰ ਦੇਵ ਵਾਲੀ ਬਖਸ਼ਿਸ਼ ਕਰ ਦਿੱਤੀ ਹੈ। ਨਾਥ ਮਾਲਕ, ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਵੀ ਕਿਤੇ ਕੋਈ ਇਹ ਨਾ ਗੁਰੂ ਨਾਨਕ ਸਾਹਿਬ ਦੀ ਤੁਲਨਾ ਜਿਹੜੀ ਹੈ ਨਾ ਉਹ ਨਾ ਕਰ ਦਵੇ।
ਪਿੱਛੇ ਇੱਕ ਸਵਾਲ ਆਇਆ ਸੀ ਨਿਊਯਾਰਕ ਸੀ ਅਸੀਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਤੁਲਨਾ ਨੇ ਕਮਲ ਦੇ ਫੁੱਲ ਨਾਲ ਕੀਤੀ ਹੈ। ਅਸੀਂ ਕਈ ਵਾਰ ਕਵੀ ਰਾਜ ਭਾਈ ਸੰਤੋਖ ਸਿੰਘ ਚੂੜਾਮਣੀ ਤੇ ਬੜੀ ਛੇਤੀ ਨਾਲ ਉਂਗਲਾਂ ਚੁੱਕਦੇ ਹਾਂ ਜਿਹੜੇ ਉਹਨਾਂ ਨੇ ਸਵਈਏ ਲਿਖੇ ਆ ਨਾ ਗੁਰੂ ਸਾਹਿਬ ਦੇ ਮੰਗਲਾਂ ਦੀ ਪੁਸਤ ਦੇ ਵਿੱਚ ਬਾ ਕਮਾਲ ਨੇ ਉਹਨਾਂ ਕੋਲ ਵੀ ਇਹ ਸਵਾਲ ਆਇਆ ਹੋਵੇਗਾ। ਉਹਨਾਂ ਫਿਰ ਸਵਈਆ ਲਿਖਿਆ ਕਿ ਸੱਜਣਾ ਨਾ ਆਖੀ ਗੁਰੂ ਨਾਨਕ ਦੇ ਚਰਨਾਂ ਦੀ ਤੁਲਨਾ ਜਿਹੜੀ ਕਮਲ ਦੇ ਫੁੱਲ ਨਾਲ ਹੋ ਸਕਦੀ ਹੈ। ਉਹਨਾਂ ਫਿਰ ਮਿਸਾਲਾਂ ਦਿੱਤੀਆਂ ਬਰ ਚਾਰ ਪਦਾਰਥ ਦਾ ਬਰ ਚਾਰ ਵਿਚਾਰ ਮੂਰ ਉਧਾਰ ਸੁਹਾਵੇ। ਕਹਿੰਦੇ ਕਮਲ ਦੇ ਫੁੱਲ ਕੀ ਸੁੰਦਰ ਵਰ ਦੇ ਸਕਦੇ ਆ, ਕਮਲ ਦਾ ਫੁੱਲ ਕਿਸੇ ਨੂੰ ਵਰ ਦੇ ਸਕਦਾ, ਕਿਸੇ ਮੂਰਖ ਨੂੰ ਸੁੰਦਰ ਵਿਚਾਰ ਦੇ ਸਕਦਾ। ਅੱਗ ਜਾਲਣ ਤੇ ਜਮ ਜਾਲਣ ਤੇ ਕਲ ਕਾਲਣ ਤੇ ਤਤਕਾਲ ਛੁਟਕਾਵੇ। ਕਹਿੰਦੇ ਕਮਲ ਦਾ ਫੁੱਲ ਅੱਗ ਪਾਪ ਕਿਸੇ ਨੂੰ ਪਾਪਾਂ ਤੋਂ ਛੁਡਾ ਸਕਦਾ, ਕਮਲ ਦਾ ਫੁੱਲ ਜਮ ਤੋਂ ਛੁਡਾ ਸਕਦਾ, ਕਮਲ ਦਾ ਫੁੱਲ ਕਲੇਸ਼ ਤੋਂ ਛੁਡਾ ਸਕਦਾ। ਤਮਕਾ ਪਾਰ ਕਰੇ ਮੋਹ ਫਿਦ ਮੇ ਵਸ ਜਾਵੇ, ਕਮਲ ਦਾ ਫੁੱਲ ਕਿਸੇ ਦੇ ਅੰਦਰੋਂ ਤਮੋ ਬਿਰਤੀ ਖਤਮ ਕਰ ਸਕਦਾ। ਅਰਬਿੰਦ ਵਿਖੇ ਇਹ ਸਭ ਗੁਣ ਹੋਏ ਤਬੇ ਅਪਮਾ ਸ੍ਰੀ ਗੁਰੂ ਪਗ ਪਾਵੇ। ਜੇ ਕਮਲ ਦੇ ਫੁੱਲ ਵਿੱਚ ਇੰਨੇ ਗੁਣ ਹੋਣ ਤੇ ਫੇਰ ਮੇਰੇ ਗੁਰੂ ਦੇ ਚਰਨਾਂ ਦੀ ਤੁਲਨਾ ਕਰੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਲੋਕੀ ਨਾਸ਼ਕ ਹੁੰਦੇ ਸੀ ਤੇ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਮੇਰਾ ਗੁਰੂ ਨਾਨਕ ਸਾਹਿਬ ਸ੍ਰੇਸ਼ਟ ਨਾਥ ਹੈ। ਨਾਰਾਇਣ ਨਿਜ ਰੂਪ ਧਾਰ, ਨਾਥਾ ਨਾਥ ਸਦਾ ਸਨਾਥ ਕਰਾਇਆ। ਸ੍ਰੇਸ਼ਟ ਨਾਥ ਜੇ ਤੂੰ ਸੁਣੇ ਤੇ ਗੁਰੂ ਨਾਨਕ ਸਾਹਿਬ ਤੈਨੂੰ ਆਪਣੇ ਅਰਗਾ ਕਰਦੇ ਆ। ਦੁਨੀਆਂ ਦੇ ਵਿੱਚ ਕਿਸੇ ਨੇ ਉਹ ਵਿਸ਼ੇਸ਼ਣ ਆਪਣੀ ਉਮਤ ਨੂੰ ਨਹੀਂ ਦਿੱਤੇ ਜਿਹੜੇ ਵਿਸ਼ੇਸ਼ਣ ਉਹਦੇ ਵਾਸਤੇ ਅਕਾਲ ਪੁਰਖ ਨੇ ਬਖਸ਼ੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਪਣੇ ਨਾਂ ਅੱਗੇ ਵਿਸ਼ੇਸ਼ਣ ਨਹੀਂ ਲਾਇਆ, ਪਰਮੇਸ਼ਰ ਦੇ ਵਿਸ਼ੇਸ਼ਣ ਦੱਸੇ। ਪਰਮੇਸ਼ਰ ਦੇ ਨਾਂ ਅੱਗੇ ਨਾਮ ਵਿਸ਼ੇਸ਼ਣ ਦਿੱਤਾ ਸਰਦਾਰ। ਸੱਚੇ ਕੀ ਸਰਕਾਰ, ਜੁਗ ਜੁਗ ਮੰਨੇ ਜਾਣੀਏ, ਹੁਕਮ ਮੰਨੇ ਸਰਦਾਰ ਦਰ ਦੀ ਬਾਣੀਏ। ਆਖਿਆ ਸਿੱਖਾ ਤੈਨੂੰ ਉਸ ਪਰਮੇਸ਼ਰ ਨਾਲ ਜੋੜਨ ਲੱਗਾ ਤੇ ਤੇਰੇ ਨਾਂ ਦੇ ਨਾਲ ਸਰਦਾਰ ਰਹਿਣ ਲੱਗਾ। ਸਿੰਘ ਸ਼ਬਦ ਪਰਮੇਸ਼ਰ ਵਾਸਤੇ ਇਲਾਹੀ ਬਾਣੀ ਚ ਸਿੰਘ ਸਰਨ ਕਤ ਜਾਈਏ ਜੇ ਚੰਬੋ ਗਰਾਸੇ। ਸਿੰਘ ਪਰਮੇਸ਼ਰ ਪਾਲੀ ਲੈਂਗੁਏਜ ਸਿੰਘ ਦਾ ਤੇ ਪੂਰਨ ਪੁਰਖ ਕਿ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ। ਦੁਨੀਆਂ ਦੇ ਗਿੱਦੜ ਵਿਕਾਰ ਸਾਨੂੰ ਭੋ ਨਹੀਂ ਸਕਦੇ, ਕਰਮ ਰੋਗ ਭੋ ਨਹੀਂ ਸਕਦੇ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਸਾਨੂੰ ਸਿੰਘ ਦਾ ਲਕਬ ਦੇ ਦਿੱਤਾ। ਕੌਰ ਦਾ ਲਕਬ ਜਿਹੜਾ ਉਹ ਸਿੰਘ ਤੋਂ ਵੀ ਉੱਤੇ ਆ, ਅਸੀਂ ਕੌਰ ਦਾ ਅਰਥ ਜਨਾਨੀ ਮੰਨੀ ਬੈਠੇ ਹਾਂ। ਜਿੱਦਣ ਮਾਝ ਦੀ ਵਾਰ ਦੀ ਕਥਾ ਸ਼ੁਰੂ ਕਰਨੀ ਹੋਏਗੀ ਨਾ ਉਦੋਂ ਪਹਿਲਾਂ ਕੌਰ ਸ਼ਬਦ ਦੀ ਵਿਆਖਿਆ ਕਰਨੀ ਪਏਗੀ। ਕੌਰ ਸ਼ਬਦ ਦਾ ਅਰਥ ਹੈ ਕਿ ਕੋਈ 500-700 ਸੂਰਮਾ ਹੋਵੇ ਤੇ ਉਸ ਸੂਰਮਿਆਂ ਦਾ ਸਭ ਤੋਂ ਉੱਤਮ ਜਰਨੈਲ ਹੋਵੇ ਤੇ ਉਹਨੂੰ ਕੌਰ ਕਹਿੰਦੇ ਆ। ਇੱਕ ਸਾਡੇ ਕੋਲ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਸਾਹਿਬ ਜੀ ਕਹਿੰਦੇ ਕਦੋਂ, ਜਦੋਂ ਤੂੰ ਇਲਾਹੀ ਬਾਣੀ ਦੇ ਸੁਣਨ ਵਾਲਾ ਹੋ ਜਾਏਗਾ। ਸੁਣਿਆ ਸਿੱਧ ਪੀਰ ਸੁਰਨਾਥ, ਤੂੰ ਸੁਣਿਆ ਤੇਰਾ ਜਨਮ ਸਫਲ ਹੋ ਜਾਏਗਾ। ਤੂੰ ਉਹ ਪਰਮੇਸ਼ਰ ਪੀਰ ਵਰਗਾ ਹੋ ਜਾਏਗਾ, ਤੂੰ ਉਸ ਪਰਮੇਸ਼ਰ ਵਰਗਾ ਹੋ ਜਾਏਗਾ, ਉਸ ਨਾਥ ਵਰਗਾ। ਸੁਣਿਆ ਧਰਤ ਧਵਲ ਆਕਾਸ਼, ਉਹ ਕਹਿੰਦੇ ਸੀ ਧੌਲੇ ਬਲਦ ਨੇ ਧਰਤੀ ਚੱਕੀ ਹੋਈ ਹੈ। ਸਤਿਗੁਰ ਸਾਹਿਬ ਜੀ ਨੇ ਧੌਲ ਧਰਮ ਦਿਆ ਕਾ ਪੂਤ, ਤੇਰਾ ਧਰਤੀ ਵਰਗਾ ਟਕਾ। ਧਰਤੀ ਪਾਣੀ ਦੀ ਗਿਣਤੀ ਕੋਈ ਨਹੀਂ ਕਿੱਡੀ ਵੱਡੀ, ਲੇਕਿਨ ਉਸ ਮਾਲਕ ਦੀ ਸਤਾ ਨੇ ਪਾਣੀ ਉੱਤੇ ਟਿਕਾ ਕੇ ਰੱਖਿਆ ਹੋਇਆ। ਤੇਰਾ ਟਿਕਾ ਇਹੋ ਜਿਹਾ ਬਣ ਜਾਏਗਾ ਕੋਈ ਕਿੰਨਾ ਤੋੜਨ ਦੀ ਕੋਸ਼ਿਸ਼ ਕਰੇ, ਤੇਰੇ ਅੱਗੇ ਖੋਪਰੀ ਲਾ ਦੇਵੇ ਕੋਈ, ਤੇਰੇ ਅੱਗੇ ਇੱਕ ਬੰਦ ਬੰਦ ਕੱਟ ਦੇਵੇ, ਤੈਨੂੰ ਆਰੇ ਨਾ ਚੀਰ ਦੇਵੇ, ਤੇਰਾ ਟਿਕਾ ਨਹੀਂ ਟੁੱਟ ਸਕਦਾ। ਤੂੰ
ਜਿਵੇਂ ਆਕਾਸ਼ ਹਰ ਥਾਂ ਹੈ ਆਦ ਜੁਗਾਦ ਰਿਹਾ ਸਮਾਏ ਸੁਣਿਆ ਹੈ ਤੇ ਅਜੱਪਾ ਜਾਪਦੀ ਬਖਸ਼ੀ ਹੋ ਸਕਦੀ ਹੈ ਸੁਣਿਆ ਨਹੀਂ ਹੈਗਾ ਤੇ ਫਿਰ ਅਜੱਪਾ ਜਾਪ ਵੀ ਨਹੀਂ ਆ ਸਕਦਾ ਸੁਣਿਆ ਦੀਪ ਲੋ ਪਾਤਾਲ ਸੁਣ ਕਰਕੇ ਤੈਨੂੰ ਸਾਰਿਆਂ ਦੀਪਾਂ ਦਾ ਗਿਆਨ ਹੋ ਸਕਦਾ ਹੈ ਸਭ ਧਰਤੀਆਂ ਦਾ ਗਿਆਨ ਹੋ ਸਕਦਾ ਹੈ ਲੱਖਾਂ ਪਤਾਲਾਂ ਦਾ ਗਿਆਨ ਹੋ ਸਕਦਾ ਹੈ ਸੁਣਿਆ ਪੋਹੇ ਨਾ ਸਕੇ ਕਾਲ ਜਿਹੜਾ ਕਾਲ ਵੱਡਿਆਂ ਵੱਡਿਆਂ ਨੂੰ ਖਾ ਗਿਆ ਸਭ ਤੋਂ ਵੱਡੇ ਦੇਵਤੇ ਜੋ ਕਾਲ ਪਾਏ ਬ੍ਰਹਮਪੁੱਤਰਾ ਕਾਲ ਪਾਏ ਸੁਜੁਪਤਰਾ ਕਾਲ ਪਾਏ ਕਰ ਬਸੰਤ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਪਰ ਸੁਣਨ ਵਾਲੇ ਨੂੰ ਜਿਹਨੇ ਉਹਦਾ ਨਾਮ ਸੁਣਨਾ ਕੀਤਾ ਹੈ ਉਹਨੂੰ ਆਖੇ ਕਿ ਕਾਲ ਪਹੁੰਚ ਜਾਵੇ ਨਹੀਂ ਸੁਣਿਆ ਹੈਗਾ ਸੁਣਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਭਾਈ ਗੁਰਦਾਸ ਜੀ ਦਾ ਬਚਨ ਹੈ ਸ੍ਰੀ ਗੁਰੂ ਸ਼ਬਦ ਸੁਣ ਜੇ ਸੁਣਿਆ ਨਹੀਂ ਤਾਂ ਬੋਲਿਆ ਨਹੀਂ ਜਾ ਸਕਦਾ ਉਹ ਜਦੋਂ ਗੁਰੂ ਕਾ ਸ਼ਬਦ ਸੁਣੇਗਾ ਸ੍ਰੀ ਗੁਰੂ ਸ਼ਬਦ ਸੁਣ ਸਰਵਨ ਕਪਾਟ ਖੁੱਲੇ ਤੇਰੇ ਜਿਹੜੇ ਆ ਕਪਾਟ ਵੱਜੇ ਦਰਵਾਜ਼ੇ ਬੰਦ ਹੋਏ ਆ ਇਹ ਸੁਣ ਕਰਕੇ ਖੁੱਲਣਗੇ ਨਾਦੇ ਮੇਰੇ ਨਾਦ ਅਨਹਦ ਲੇਵਲਾਈ ਹੈ ਜਦੋਂ ਗੁਰੂ ਕਾ ਸ਼ਬਦ ਸੁਣੇਗਾ ਹੁਣ ਉਹ ਆਵਾਜ਼ ਗੁਰੂ ਕੀ ਨਾਥ ਆਵਾਜ਼ ਫਿਰ ਤੇਰੀ ਅੰਦਰੋਂ ਆਵਾਜ਼ ਜਿਹੜੀ ਆਏਗੀ ਉਹਦੇ ਨਾਲ ਇੱਕ ਹੋ ਜਾਏਗੀ ਜਦੋਂ ਉਹਦੇ ਨਾਲ ਤੇਰੀ ਆਵਾਜ਼ ਇੱਕ ਹੋਈ ਯਾਦ ਰੱਖੀ ਉਹਦੇ ਬਾਅਦ ਤੈਨੂੰ ਦੁਨੀਆਂ ਦੀ ਕੋਈ ਚੀਜ਼ ਪੋ ਨਹੀਂ ਸਕੇਗੀ ਉਹ ਤੇਰੇ ਅੰਦਰ ਖੇੜਾ ਸੁਣਿਆ ਦੁੱਖ ਪਾਪ ਕਾ ਨਾਸ਼ ਤੂੰ ਸੁਣਿਆ ਹੈ ਤੂੰ ਗੁਰੂ ਕੋਲੇ ਆਉਣ ਤੋਂ ਪਹਿਲਾਂ ਤੈਨੂੰ ਗਿਆਨ ਨਹੀਂ ਸੀ ਤੂੰ ਪਾਪ ਵੀ ਕੀਤੇ ਹਾਲਾਂਕਿ ਪਾਪ ਦੀ ਪਰਿਭਾਸ਼ਾ ਹੋਰ ਬਹੁਤ ਵੱਡੀ ਗੁਰੂ ਕੀ ਬਾਣੀ ਚ ਹੈ ਉਹ ਤੈਨੂੰ ਦੁੱਖ ਮਿਲਣੇ ਸੀ ਲੇਕਿਨ ਜਦੋਂ ਤੂੰ ਇਹ ਨਾਮ ਸੁਣਿਆ ਗੁਰੂ ਨਾਨਕ ਕੋਲੇ ਆਇਆ ਤੇ ਸਤਿਗੁਰ ਹੈ ਧਰਮ ਰਾਏ ਦਰ ਕਾਗਜ਼ ਫੈਰੇ ਜਨ ਨਾਨਕ ਲੇਖਾ ਸਮਝਾ ਹੁਣ ਇਹਦੇ ਕਿਸ ਕੋਈ ਇਹਨੂੰ ਦੁੱਖ ਨਹੀਂ ਦੇਣਾ ਹੁਣ ਇਹਦਾ ਕੋਈ ਲੇਖਾ ਨਹੀਂ ਹੋਣਾ ਸਭ ਕੁਛ ਨਾਸ਼ ਕਰਦੇ ਜਿਹਨੇ ਸੁਣਿਆ ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦੇ ਹਾਂ ਬਹੁਤ ਭੁੱਲਾਂ ਹੋਈਆਂ ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਬਰਥਨ ਭਗਵਤੀ ਸਿਮਰਕਾ ਗੁਰੂ ਨਾਨਕ ਲੀਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦਨੋਂ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਤਾਏ ਸਭ ਥਾਈਂ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਉਸੈ ਦਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛੱਕਿਆ ਦੇਖ ਖਿਲਾਈ ਦੇਖ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਕਿਰਤ ਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਦੇਖ ਦੇਖ ਪਤਾ ਹੈ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਨ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਰਤਾਣਿਆ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀਓ ਆਪ ਜੀਆਂ ਨੇ ਬਖਸ਼ਿਸ਼ ਕੀਤੀ ਦਾਤਾਰ ਜੀਓ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਪਾਤਸ਼ਾਹ ਜੀ ਸਜੇ ਦੀਵਾਨਾ ਅੰਦਰ ਆਰਤੀ ਆਰਤਾ ਕੀਰਤਨ ਉਪਰੰਤ ਦਾਤਾਰ ਜੀਓ ਕਥਾ ਹੋਈ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ ਦਾਤਾਰ ਜੀ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਜੀ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਯੋਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਅਰਦਾਸ ਕਰਵਾ ਰਹੀਆਂ ਹਨ ਮਾਤਾ ਨਰਿੰਦਰ ਕੌਰ ਜੀ ਸਿਹਤ ਤੰਦਰੁਸਤੀ ਦੇਹ ਅਰੋਗਤਾ ਤੇ ਚੜ੍ਹਦੀ ਕਲਾਸ ਦੀ ਅਰਦਾਸ ਬੇਨਤੀ ਕਰਦੇ ਹੋਏ ਬੀਬੀ ਰਾਜਵੀਰ ਕੌਰ ਬਸਰਾ ਗੁਰੂ ਕੇ ਲੰਗਰਾਂ ਵਾਸਤੇ $1,000 ਮਾਇਆ ਭੇਟਾ ਕਰਦੇ ਹਨ ਪਾਤਸ਼ਾਹ ਜੀ ਸੇਵਕਾਂ ਦੀ ਸੇਵਾ ਥਾਂ ਪਾਉਣੀ ਪਰਿਵਾਰ ਵਿਖੇ ਚੜ੍ਹਦੀ ਕਲਾ ਬਖਸ਼ਣੀ ਦਾਤਾਰ ਜੀ ਬੀਬਾ ਜੀ ਨੂੰ ਤੰਦਰੁਸਤੀਆਂ ਬਖਸ਼ਣੀਆਂ ਦੇਹ ਅਰੋਗਤਾ ਦੇ ਦਾਨ ਬਖਸ਼ਣੇ ਸਵਾਸ ਸਿਮਰਨ ਕਰਾਉਣਾ ਬੀਬੀ ਮਨਾਕਸ਼ੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਣਾ ਵਾਸਤੇ $44 ਮਾਇਆ ਭੇਟਾ ਕਰ ਰਹੇ ਦਾਤਾਰ ਜੀ ਕਿਰਪਾਲਤਾ ਕਰਨੀ ਸੇਵਾ ਥਾਂ ਪਾਉਣੀ ਦਾਤਾਰ ਜੀ ਪਰਿਵਾਰ ਵਿਖੇ ਸੁੱਖ ਸ਼ਾਂਤੀ ਉਰਤਾਉਣੀ
ਮੋਨੀ ਗਿਲਨ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਦਾਤਾ ਜੀ ਕਿਰਪਾਲਤਾ ਕਰਨੀ ਸੇਵਕਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸਵਾ ਸਵਾ ਸਿਮਕਾਉਣਾ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਬਲਿਆਂ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ

राज करेगा खालसा, वार हुए सब मिलेंगे। वाहिगुरु नाम जहाज है,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ।

ਸਿਵ ਰਿਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀ ਅੰਨ ਦੇਖੈ ਗਾਜੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਜਾਤੇ ਕਮਣ ਸੁਮਾਰ ਸੰਭਤ ਸਾਹਾ ਲਿਖਿਆ ਮਿਲ ਕਿਰਪਾ ਵੋ ਤੇਲ ਦੇਹੋ ਸੱਜਣੇ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ

ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ ਵਿੱਚ ਸਿਆਂ ਘੜੀਆਂ ਪਹਿਰਾਂ ਚਿੱਤੀ ਵਾਰੀ ਮਾਹੋ ਹੋਵਾ। ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਰ ਰਵ ਚੰਦ ਦੀਪਕ ਬਣੇ। ਤਾਰ ਘਮੰਡੋ ਜਨਕ ਮੋਤੀ ਧੂਪ ਮਲਿਆਂ ਲੋ ਪਵਣ ਚਵਰੋ ਕਰੇ। ਸਗਲ ਬਨ ਰਾਏ ਫੂਲ।

ਤੂੰ ਹੀ ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ ਸਹਿਸ ਸਭ ਗੰਧ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੀਰੇ ਨਾਇ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਸਾਧਨਾ

0: ਬੋਲਾ ਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭਾ ਗੇ ਅਰਦਾਸ ਸਿੱਖ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਤਾਏ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਨਜ਼ਾਰੇ ਬਖਸ਼ੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਇਸ ਵੇਲੇ ਸਾਹਿਬ ਜੀ ਕੇ ਪਾਠ ਹੋਏ ਆਪ ਜੀਆਂ ਦੇ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅੱਗੋਂ ਵਾਸਤੇ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਸੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਤੋਂ ਚੁੱਕ ਮਾਫ਼ ਕਰਨਾ ਸਰਬੱਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਹਾਜ਼ਰੀ ਵਿੱਚ ਇਹ ਪਿਆਰ ਭਾਜੀ ਨੇ ਵੀ ਦੇ ਦਿੱਤਾ।

ಕಲಿಸಿ ಸಮಸ್ಯೆ ಕೃಷಿ ಹೇಳ್ತಾರೆ.

0: wash your hand. Let's do so.
1: I like this area.
0: Huh?
1: I want to go on

0: is working smarter by dragging it.
1: Yeah.

0: But you and I will.
1: It's not dark anymore.

Can you pull your head around?

0: 牛肉肠子呗。天鹅
1: 你怎么去做？
2: 可以可以，留下去。
0: 天哪！这个也牛一点。你上面这个外地的。
3: 厉害！我接了，哎，刚举的，我要。

0: ਸਤਿ ਸ਼੍ਰੀ ਅਕਾਲ ਜੀ,
1: ਬੜਾ ਚੁੱਪੜਾ ਪਾ ਜਾ ਪੁੱਤਰ।
2: ਨਹੀਂ
1: ਨਹੀਂ
3: Thank you.

ਡਾਕਟਰ ਕਹਿੰਦੇ ਠੀਕ ਹੈ ਸਾਲ ਲਵਾਈ

0: tayo, Bruna. Share na lang, kaya gabi.
1: Yes, Bruna.

No.

0: ਕਹਿੰਦੀ ਮੇਰੇ ਕੰਨ ਪਟਾਉਣੇ
1: ਚੱਲ ਹੁਣ ਮੈਂ ਨੈਕਸਟ ਟਾਈਮ ਛੇਤੀ ਛੇਤੀ ਕਰ ਲਈ ਹੋਮਵਰਕ ਨੈਕਸਟ ਟਾਈਮ ਮੈਂ ਨਹੀਂ ਉਹਦੇ ਭੁੱਲ ਕਰਨੇ ਦੱਸਣਾ ਅੰਕਲ
0: ਕਿੰਨੀ ਮੈਂ
2: ਚੱਲ ਰਹੀ ਸੀਗੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਉਹ ਰਾਗ ਧਨਾਸਰੀ ਦੇ ਵਿੱਚ ਧੰਨ ਭਗਤ ਬਾਬਾ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 693 ਔਰ 694 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਮਹਾਰਾਜ ਜੀ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਾਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੀ ਮਿਟਾਵੋ। ਸਿਮਰਾਓ ਜਾਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਤਿਨਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰ ਜਿਨ ਆਪ ਸਿਮਰਾਏ, ਨਾਨਕ ਤਕ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝ ਹੈ, ਪ੍ਰਭ ਕੈ ਸਿਮਰਨ ਸਭ ਕਿਛ ਸੁਜ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ।
प्रभ को सिमरै से मुख सुहावे, प्रभ को सिमरै तिन सुख बेहावै, प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन आनंद कनेरे, प्रभ को सिमरै बस है हर नेरे, संत कृपा ते आन दिन जाग, नानक सिमरन पूरै भाग, प्रभ कै सिमरन कार्ज पूरे, प्रभ कै सिमरन का बहु न चूरे, प्रभ कै सिमरन हर गुण बानी, प्रभ कै सिमरन सहज समानी, प्रभ कै सिमरन निहचल आसन, प्रभ कै सिमरन कमल बिगासन, प्रभ कै सिमरन अनहद झुनकार, सुख प्रभ सिमरन का अंत न पार, सिमरह से जन जिन कौ प्रभ मया, नानक तिन जन सरणी पया, हर सिमरन कर भगत प्रगटाए, हर सिमरन लाग बेद उपाए, हर सिमरन भय सिद्ध जति दाते, हर सिमरन नीच चहु कुंठ जाते, हर सिमरन धारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिस आप बुझाया, नानक गुरमुख हर सिमरन तिन पाया, सलोक दीन दर्द दुख भंजना, घाट घाट नाथ अनाथ, शरण तुम महारी आयो, नानक की प्रभ साथ, अष्टपदी जह मात पिता सोत मीत न पाई, मन ऊहा नाम तेरा संग सहाई, जय महापयान दूत जम दल तह केवल नाम संग तेरा चलै, जह मुश्किल होवै आत भारी, हर को नाम किन माहे उधारी, अनक पुनः चरण करत नहीं करै, हर को नाम कूट पाप पर हरै, गुरमुख नाम जपहो मन मेरे, नानक पावह सुख कनेरे, सगल श्रेष्ठ को राजा दुखिया, हर का नाम जपत होए सुखिया, लाख करोरी बंध ना परै, हर का नाम जपत निस्तरै, अनेक माया रंग तिख ना बुझावै, हर का नाम जपत आघावै, जिह मार्ग इहो जात अकेला, तहै हर नाम संग होत सुहेला, ऐसा नाम मन सदा त्याई है, नानक गुरमुख परम गत पाई है, छूटत नहीं कोट लाख बाही, नाम जापत तै पार फराही, अनेक बिघन जय आये संगार है, हर का नाम तत्काल उधार है, अनेक जोन जन मैं मर जाम, नाम जपत पावै बिसराम, हौ मैला मल कबहु न धोवै, हर का नाम कूट पाप खोवै, ऐसा नाम जप हो मन रंग, नानक पाइय साधक संग, जिह मार्ग के गने जाहे न कोसा, हर का नाम ऊहा संग तोसा, जिह पैंडाए महांद गुबारा, हर का नाम संग उजियारा, जहा पंथ तेरा को ना सजानू, हर का नाम तह नाल पछानू, जहा पंथ तेरा को ना सजानू, हर का नाम तह नाल पछानू, जह महापयान तपत बहु काम, तह हर के नाम की तुम ऊपर शाम, जहा त्रिखा मान तुझ आकर्ख है, तह नानक हर हर अमृत बरख है, भगत जना की बर्तन नाम, संत जना के मान विश्राम, हर का नाम दास की ओट, हर के नाम उधरे जान कोट, हर जासु करत संत दिन रात, हर हर औखाद साधक मात, हर जन कै हर नाम निधान, पार ब्रह्म जन की नोदान, मन तन रंग रते रंग एक, नानक जन कै बिरत बबेकै, हर का नाम जन कौ मुक्त जुगत, हर कै नाम जन कौ त्रिपत भुगत, हर का नाम जन का रूप रंग, हर नाम जपत कब परै न भंग, हर का नाम जन की वडयाई, हर कै नाम जन सोभा पाई, हर का नाम जन कौ भोग जोग, हर नाम जापत काश नाहे बेयोग, जन राता हर नाम की सेवा, नानक पूजै हर हर देवा, हर हर जन कै मालक जीना, हर तन जन कौ आप प्रभ दीना, हर हर जन कै ओट सपाणी, हर प्रताप जन अवर न जानी, ओत पोत जन हर रस राते, सुन समाध नाम रस माते, आठ पहर जन हर हर जपाए, हर का भगत प्रगट नहीं छपाए, हर की भगत मुकत बहु करे, नानक जन संग केते तरे, पार जात एहो हर को नाम काम तेन, हर हर गुण गाम, सब ते उत्तम हर की कथा,
ਨਾਮ ਸੁਨਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈ ਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤਨੇ ਮਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ, ਨਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੀ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ, ਛੂਟ ਸਨਾਹੀ ਊਭ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਿਨਾ ਕੀ ਸੇਵਾ ਲਾਗੈ, ਜੇ ਕੋ ਆਪੋ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋ ਬਾਲੋ ਰੈ, ਸਾਧ ਸੰਗ ਇਹੋ ਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਬਣੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਜੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇ ਬਹੁਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੇ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮਤੇ ਹੋਏ, ਨਾਨਕ ਅਵਰ ਨਾ ਜਾਣ ਸੁਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹੇ ਘਟ ਵਸੈ ਹਰੇ ਨਾਮ। ਸਲੋਕ ਨਿਰਗੁਣ ਯਾਰ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਿਸ ਥਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਖ ਸੈਨ, ਮੁਖਿ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹੱਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜ ਅੰਧ ਬਿਆਪੇ, ਨਾਨਕ ਕਾਢ ਲੇਹੋ ਪ੍ਰਭ ਆਪੇ,
आद अंत जो राखन हार तिस्यों प्रीत न करै गवार जाकी सेवा नव निध पावै तास्यों मूढ़ा मन नहीं लावै जो ठाकुर साध सदा हजूरे ताको अंधा जानत दूरे जाकी टहल पावै दरगाह मान तिसै बिसारै मुगध अजान सदा सदा ए भूलन हार नानक राखन हार अपार रतन त्याग कौडी संग रचै साच छोड़ झूठ संग मचै जो छडना सो अस्थिर कर मानै जो होवन सो दूर परानै छोड़ जाए तिसका श्रम करै संग सहाय तिस पर हरै चंदन लेप उतारै धोए गर तब प्रीत पासम संग होए अंधकूप मैं पतत बिकराल नानक काड लिहो प्रभ दयाल करतूत पशु की मानस जात लोक पचारा करै दिन रात बाहर पेख अंतर मल माया शपश नाहे कश करै छपाया बाहर ज्ञान ध्यान इसनान अंतर व्यापै लोभ सुवान अंतर अगन बाहर तन सुहा गल पाथर कैसे तरै अथा जाकै अंतर बसै प्रभ आप नानक के जान सहज समात सुन अंधा कैसे मार्ग पावै कर गै लेहो ऊड़ निभावै कहा बुझारत बुझै डोरा निस कहियै तौ समझै पूरा कहा बिशन पद गावै गूंग जतन करै तौ पी सुर भंग कह पिंगल पर्वत पर पवन नहीं होत ऊहां उस गवन करतार करुणा मैं दीन बेनती करै नानक तुमरी कृपा तरै संग सहाई सुआवै न चीत जो बैराई तास्यों प्रीत बलुआ के ग्रह पीतर बसै आनंद केल माया रंग रसै दृढ़ कर मनै मनै प्रतीत काल न आवै मूड़े चीत बैर विरोध काम क्रोध मोह झूठ विकार महालोभ त्रोह ए आहू जुगत बेहाने कई जन्म नानक राख लेहु आपन कर कर्म तू ठाकुर तुम पै अरदास जियो पिंड सब तेरी रास तुम मात पिता हम बारक तेरे तुमरी कृपा मैं सूख कनेरे कोई न जाने तुमरा अंत ऊचे ते ऊचा भगवंत सगल समग्री तुमरै सूत्र तारी तुम ते होए सो आज्ञाकारी तुमरी गत मित तुम ही जाने नानक दास सदा कुर्बानी सलोक देन हार प्रभ छोड़ कै लाग है आन सुआए नानक कहू न सी जई बिन नावै पत जाए अष्टपदी दस वस्तु ले पाछै पावै एक वस्त कारण बिखोट गवावै एक पी न दे दस पी हैर ले तौ मूड़ा कहो कहा करे जिस ठाकुर स्यों नाही चारा ताको की जय साद नम सुकारा जाकै मन लागा प्रभ मीठा सर्व सुख ताहु मन बूठा जिस जान अपना हुक्म मनाया सर्व थोक नानक तिन पाया अगंत साहु अपनी दे रास खात पीत बरतै आनंद उलास अपनी अमान कश बाहुर साहु ले अज्ञानी मन रोस करे अपनी प्रतीत आप ही खोवै बाहुरस का विश्वास न होवै जिसकी वस्तु तिसे आगै रखै प्रभ की आज्ञा मन है माथा है उसते जौगुन करे निहाल नानक साहिब सदा दयाल अनक भांत माया के हेत सरपर होवत जान अनेत बिरख की छाया सिउ रंग लावै ओ बिन सह ओ मन पछोतावै जो दिसै सो चलन हार लपट रहे तह अंध अंधार बटाऊ सिंह जो लावै नेह ताको हाथ न आवै के मन हर के नाम की प्रीत सुखदाई कर कृपा नानक आप लय लाई मिथ्या तन तन कुटुंब सुबाया मिथ्या होमै ममता माया मिथ्या राज जोगन तन माल मिथ्या काम क्रोध बिकराल मिथ्या रस हस्ती अस बस्त्रा मिथ्या रंग संग माया पेख हस्ता मिथ्या ध्रुव मोह अभिमान मिथ्या आपस ऊपर करत गुमान आस थिर भगत साध की सरन नानक जप जप जीवै हर के चरण मिथ्या श्रवण पर निंदा सुनै मिथ्या हस्त पर दर्भ को हिरै मिथ्या नेत्र पेखत पर त्रै रूपाद मिथ्या रसना भोजन अनुस्वाद मिथ्या चरण पर बेकार को थावै मिथ्या मन पर लोभ लुभावै मिथ्या तान नहीं पर उपकारा मिथ्या बास लित बिकारा बिन बूझे मिथ्या सब पहे सफल देह नानक हर हर नाम लय बिरथी साकत की आरजा साच बिना कह होवत सूचा बिरथा नाम बिना तन अंध मुख आवत ताके दुर्गंध बिन सिमरन दिन रैन बिरथा बिहाय मेघ बिना ज्यों खेती जाए गोविंद भजन बिन बिरथे सब काम ज्यों किरपन के नरारथ दाम धन धन ते जन जिहे कट बस्यो हर नाउ नानक ताकै बल बल जाओ
रहत अवर काश अवर कमावत, मन नहीं प्रीत मुख हूँ गंड लावत, जन नहार प्रभु प्रबीन बाहर भेख न काहू पीन, अवर उपदेसय आप न करय आवत जावत जन मैं मरय, जिसका अंतर बसय निरंकार तिस की सीख तरय संसार, जो तुम पाने तिन प्रभ जाता नानक ऊन जान चरण पराता, करो बेनती पार ब्रह्म सब जानै, अपना किया आपे मानै, आपे आप आप करत न बेरा, किसै दूर जनावत किसै बुझावत नेरा, उपाव स्यानप सगल ते रहत, सब कछ जानै आत्म की रहत, जिस भावै तिस लै लड़ लाए, थान धनंतर रहया समाए, सो सेवक जिस कृपा करी, निमख निमख जप नानक हरी सलोक, काम क्रोध अर लोभ मोह बिनस जाए अहमेव, नानक प्रभ शरणागति कर प्रसाद गुरुदेव, अष्टपदी जिह प्रसाद शक्ति ही अमृत खाहे, तिस ठाकुर को रख मन माहे, जिह प्रसाद सुगंधत तन लावै तिस को सिमरत परम गत पावै, जिह प्रसाद बसाए सुख मंदर तिसे त्याए सदा मन अंदर, जिह प्रसाद ग्रह संग सुख बसना आठ पहर सिमरौ तिस रसना, जिह प्रसाद रंग रस भोग नानक सदा त्याइयै त्यावन जोग, जिह प्रसाद पाठ पटंबर हंडावै तिसे त्याग कत अवर लुभावै, जिह प्रसाद सुख सेज सोई जै मन आठ पहर ताका जस गावीजै, जिह प्रसाद तुज सब को मानै मुख ताकू जस रसन बखानै, जिह प्रसाद तेरो रहता धर्म मन सदा त्याए केवल पार ब्रह्म, प्रभ जी जापत दरगह मान पावै नानक पात सेती घर जावै, जिह प्रसाद आरोग कंजन देही लिव लावो तिस राम स्नेही, जिह प्रसाद तेरा उल्ला रहत मन सुख पावै हर हर जस कहत, जिह प्रसाद तेरे सगल छेदर ठाके मन सरणी पर ठाकुर प्रभ ताकै, जिह प्रसाद तुज को न पहुचै मन सा सा सिमरहु प्रभ ऊचे, जिह प्रसाद पाई दुर्लभ दे नानक ताकी भगत करे, जिह प्रसाद आपूखन पहरी जय मान तिस सिमरत क्यों आलस की जय, जिह प्रसाद असव हस्त सुवारी मान तिस प्रभ कौ कबहू ना बिसारी, जिह प्रसाद बाग मिलख तना राख पुरोए प्रभ अपने मना, जिन तेरी मन बनत बनाई उठत बैठत साध तिसै त्याई, तिसै त्याए जो एक अलख है ईहा ऊहा नानक तेरी रखै, जिह प्रसाद कर है पुन बहुदान मन आठ पहर कर तिसका ध्यान, जिह प्रसाद तू आचार व्यवहारी तिस प्रभ कौ सा सा चितारी, जिह प्रसाद तेरा सुंदर रूप सो प्रभ सिमर रहो सदा अनूप, जिह प्रसाद तेरी नीकी जात सो प्रभ सिमर सदा दिन रात, जिह प्रसाद तेरी पात्र है गुर प्रसाद नानक जस कह है, जिह प्रसाद सुनै करुण नाद जिह प्रसाद पेखै बिस्माद, जिह प्रसाद बोलै अमृत रसना जिह प्रसाद सुख सहजे बसना, जिह प्रसाद हस्त कर चलै जिह प्रसाद संपूर्ण फलै, जिह प्रसाद परम गत पावै जिह प्रसाद सुख सहज समावै, ऐसा प्रभ त्याग अवर कत लागहो गुर प्रसाद नानक मन जागहो, जिह प्रसाद तू प्रगट संसार तिस प्रभ कहो मूल न मनहो विसार, जिह प्रसाद तेरा प्रताप रे मन मूड तू ताको जाप, जिह प्रसाद तेरे कार्य पूरे ते सह जान मन सदा हजूरे, जिह प्रसाद तू पावै साच रे मन मेरे तू ता स्यों राच, जिह प्रसाद सब की गत होए नानक जाप जपै जप सोए, आप जपाए जपै सुनाओ आप गाओ आए सो हर गुण गाओ, प्रभ कृपा ते होए प्रगास प्रभु दया ते कमल विगास, प्रभ सु प्रसन्न बसै मन सोए प्रभ दया ते मत उत्तम होए, सर्व निधान प्रभ तेरी माया आपो कछु न किन्हु लाया, जित जित लावो तित लगै हर नाथ नानक इनकै कछु न हाथ सलोक, अगम अगाध पार ब्रह्म सोए जो जो कहे सो मुक्ता होए, सुन मीता नानक बिनवंता साध जना की अचरज कथा, अष्टपदी साध कह संग मुख उजल होत साध संग मल सगली खोत, साध कह संग मिटे अभिमान साध कह संग प्रगटे सुग्यान, साध कह संग बुझे प्रभ नेरा साध संग सब होत नबेरा,
साधकै संग पाए नाम रतन, साधकै संग एक ऊपर जतन, साध की महिमा वर्णै कौन प्राणी, नानक साध की शोभा प्रभ माहे समानी। साधकै संग अगोचर मिलै, साधकै संग सदा पर फुलै, साधकै संग आवै बस पंचा, साध संग अमृत रस पुंचा, साध संग होए सब की रेन, साधकै संग मनोहर बैन, साधकै संग न कतहु तावै, साध संग आस थित मन पावै, साधकै संग माया ते पिहन, साध संग नानक प्रभ सो प्रसन्न, साध संग दुश्मन सब मीत, साधु कै संग महापुनीत, साध संग के स्यो नहीं बैर, साधकै संग न बीगा पैर, साधकै संग नाही को मंदा, साध संग जाने परमानंदा, साधकै संग नाही हो ताप, साधकै संग तजै सब आप, आपे जानै साध बड़ाई, नानक साध प्रभु बने आई, साधकै संग न कबहु तावै, साधकै संग सदा सुख पावै, साध संग बस अगोचर लहै, साधु कै संग अजर सहै, साधकै संग बसै थान उचै, साधु कै संग महल पहुचै, साधकै संग दृढ़ै सब धर्म, साधकै संग केवल पार ब्रह्म, साधकै संग पाए नाम निधान, नानक साधु कै कुरबान, साधकै संग सब कुल उधारै, साध संग साजन मीत कुटुंब ने सुतारै, साधु कै संग सो धन पावै, जिस धन ते सब को वरसावै, साध संग धर्म राय करे सेवा, साधकै संग सोभा सुरदेवा, साधु कै संग पाप पलायन, साध संग अमृत गुण गायन, साध कै संग सर्वथान गम, नानक साध कै संग सफल जनम, साध कै संग नहीं कछ काल, दर्शन भेटत हो तिनिहाल, साध कै संग कलुखत हरै, साध कै संग नरक पर हरै, साध कै संग इहां उहां सोहेला, साध संग बिशरत हर मेला, जो इच्छा सोई फल पावै, साध कै संग न बिरथा जावै, पार ब्रह्म साध रिद बसै, नानक उतरै साध सुन रसै, साध कै संग सुनो हर नाउ, साध संग हर के गुण गाओ, साध कै संग न मन ते बिसरै, साध संग सर पर निस्तरै, साध कै संग लगै प्रभ मीठा, साधु कै संग घट घट डीठा, साध संग पै आज्ञाकारी, साध संगत पई हमारी, साध कै संग मिटे सब रोग, नानक साध भेटे संजोग, साध की महिमा वेद न जानै, जेता सुनै तेता बख्यानै, साध की उपमा तेहु गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊच ते ऊची, साध की शोभा मूच ते मूची, साध की शोभा साध बने आई, नानक साध प्रभ भेद न पाई सलोक, मन साचा मुख साचा सोए, अवर न पेखै एकस बिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल मैं कमल अलेप, ब्रह्म ज्ञानी सदा निर्दोख, जैसे सूर सर्व कौ सोख, ब्रह्म ज्ञानी कै दृष्ट समान, जैसे राज रंग को लागै तुल पवान, ब्रह्म ज्ञानी कै धीरज एक, ज्यों वसुधा को खोदै को चंदन लेप, ब्रह्म ज्ञानी का यह गुनाओ, नानक ज्यों पाव का सह सुभाओ, ब्रह्म ज्ञानी निर्मल ते निर्मला, जैसे मैल न लागै जला, ब्रह्म ज्ञानी कै मन होए प्रकाश, जैसे धर ऊपर आकाश, ब्रह्म ज्ञानी कै मित्र सत्र समान, ब्रह्म ज्ञानी कै नाही अभिमान, ब्रह्म ज्ञानी ऊच ते ऊंचा, मन अपने है सब ते नीचा, ब्रह्म ज्ञानी से जन पहे, नानक जिन प्रभ आप करे, ब्रह्म ज्ञानी सगल कीरीना, आत्मरस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते काश बुरा ना पया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल युगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आसो, ब्रह्म ज्ञानी का नहीं विनाशो, ब्रह्म ज्ञानी कै गरीबी समाहा, ब्रह्म ज्ञानी पर उपकारो माहा, ब्रह्म ज्ञानी कै नाही धंधा, ब्रह्म ज्ञानी ले धावत बंधा, ब्रह्म ज्ञानी कै होय सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कै कै रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा सद जागत, ब्रह्म ज्ञानी आहंग बुद्ध त्यागत, ब्रह्म ज्ञानी कै मन परमानंद, ब्रह्म ज्ञानी कै घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश,
ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कह हुए अचिंतो, ब्रह्म ज्ञानी का निर्मल मंतो, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाइये, ब्रह्म ज्ञानी को बाल बल जाइये, ब्रह्म ज्ञानी को खोजै महेश्वर नानक, ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कह सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाय अध्याखर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंतन पार नानक, ब्रह्म ज्ञानी को सदा नमस्कार, ब्रह्म ज्ञानी सब सृष्टि का करता, ब्रह्म ज्ञानी साध जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी नानक, ब्रह्म ज्ञानी सर्व का तनी श्लोक, उर तारै जो अंतर नाम, सर्व मैं पेखै भगवान, निमख निमख ठाकुर नमस्कार, नानक ओह अपारस सगल निस्तारै अष्टपदी, मिथ्या नाही रसना पारस, मन मैं प्रीत निरंजन दारस, पर त्रय रूप न पेखै नेत्र साध की टहल संत संग हेत, कर न सुने काहू की निंदा, सब ते जाने आपस को मंदा, गुर प्रसाद बिखिया पर हरै, मन की बासना मन ते टरै, इंद्री जित पंच दुख ते रहत, नानक कूट मधे ओ ऐसा अपरस, बैसनो सो जिस ऊपर सो प्रसन्न, बिसन की माया ते होए पिन, कर्म करत होवै नेह कर्म, तिस बैष्णु का निर्मल धर्म, काहू फल की इच्छा नहीं बाशै, केवल भागत कीर्तन संग राचै, मान तन अंतर सिमरन गोपाल, सब ऊपर होवत कृपाल, आप दृढ़ अवरा नाम जप पावै, नानक ओ बैष्णु परम गत पावै, भगवती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगवती की मत उत्तम होवै, भगवंत की टहल करै नित नीत, मन तन अर्पै बिसन प्रीत, हर के चरण हृदय बसावै, नानक ऐसा भगवती भगवंत को पावै, सो पंडित जो मन प्रबोधै, राम नाम आत्म मैं सोधै, राम नाम सार रस पीवै, उस पंडित कै उपदेश जग जीवै, हर की कथा हृदय बसावै, सो पंडित फिर जो न आवै, वेद पुराण सिमरत बूझै मूल, सूखम मैं जानै असथूल, चौवरना को दे उपदेश, नानक उस पंडित को सदा आदेश, बीज मंत्र सर्व को ज्ञान, चौवरना मैं जपै को नाम, जो जो जपै तिसकी गत होए, साध संग पावै जन कोय, कर कृपा अंतर उर तारै, पाश परेत मुगद पाथर को तारै, सर्व रोग का औखद नाम, कल्याण रूप मंगल गुण गाम, काहू जुगत कित न पाइय धर्म, नानक तिस मिलै जिस लिखिया तुर कर्म, जिसकै मन पार ब्रह्म का निवास, तिसका नाम सत रामदास, आत्म राम तिस नदरी आया, दास संतन पाए तिन पाया, सदा निकट निकट हर जान, सो दास दरगै परवान, अपने दास को आप कृपा करै, तिस दास को सब सो जी परै, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सो कहावै, तैसा हरख तैसा उस सोग, सदा आनंद तै नहीं वियोग, तैसा सुवर्ण तैसी उस माटी, तैसा अमृत तैसी बेखो खाटी, तैसा मान तैसा अभिमान, तैसा रंक तैसा राजान, जो व्रताए साई जुगत नानक, ओ पुरख कहिए जीवन मुक्त, पार ब्रह्म के सगले ठाओ, जित जित घर राखै तैसा तिन नाओ, आपे करन करावन जोग, प्रभ पावै सोई फुन होग, पसरेओ आप होए अनत तरंग, लखी न जाहे पार ब्रह्म के रंग, जैसी मत दे तैसा परगास, पार ब्रह्म करता बिनाश, सदा सदा सदा दयाल, सिमर सिमर नानक पै निहाल, श्लोक उस्तत करे अनेक जन अंत न पारावार, नानक रचना प्रभ रची बहुविध अनक प्रकार, अष्टपदी कई कोट होए पुजारी, कई कोट आचार व्यवहारी, कई कोट भय तीर्थवासी, कई कोट वन भ्रमै उदासी, कई कोट वेद के स्रोते, कई कोट तपी सरहोते, कई कोट आत्म ध्यान तारै, कई कोट कब काव विचारै, कई कोट नव तन नाम त्यावै, नानक करते का अंत न पावै,
ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਆਭੇਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ਼ ਪਰਮਾਹੇ, ਜਿਤ ਜਿਤ ਲਾਭ ਆਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਸਰ ਬਿਰਖ ਨੇ ਪਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸੁਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਾਖਿਆ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁਜੋ ਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕਹਿ ਹਾਥੇ, ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜ ਅੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨਕੋ ਮਿਲਿਓ ਪ੍ਰਭ ਅਭਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਤਹਨ ਤਹਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਏਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨਾ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਾਧ ਸਾਧ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕੋ ਸਾਧ ਸਾਧ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣੈ ਜਲ ਥਲ ਮਹੀ ਅਲ ਸੋਏ, ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਹਰਨ ਕਿਨਮੈ ਥਾਪ ਥਾਪਣ ਹਾਰਾ, ਅੰਤ ਨਹੀ ਕਿਛ ਪਾਰਾ ਵਾਰਾ, ਹੁਕਮੇ ਤਾਰ ਤਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੇ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕਿਛੁ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ, ਭਰਮੇ ਭੂਲਾ ਦੈ ਦਿਸ ਧਾਵੈ, ਨਿਮਕ ਮਾਹੇ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸੇ ਆਪਣੇ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਤਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨ ਗਣੈ ਜਗਦੀਸ, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੈਦਿਕ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰ ਰੰਗ ਹੱਸੈ, ਕਬਹੂੰ ਨਿੰਦ ਚਿੰਦ ਵਿਵਹਾਰ, ਕਬਹੂੰ ਊਬ ਆਕਾਸ਼ ਪਾਇਆਲ, ਕਬਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂੰ ਨਿਰਤ ਕਰੇ ਬਹੁ ਭਾਂਤ, ਕਬਹੂੰ ਸੋਏ ਰਹੇ ਦਿਨ ਰਾਤ, ਕਬਹੂੰ ਮਹਾਂਕ੍ਰੋਧ ਬਿਕਰਾਲ, ਕਬਹੂੰ ਸਰਬ ਕੀ ਹੋ ਤਰਵਾਲ, ਕਬਹੂੰ ਹੋਏ ਬਹੈ ਬਡ ਰਾਜਾ, ਕਬਹੂੰ ਭਿਖਾਰੀ ਨਿਜ ਕਾ ਸਾਜਾ, ਕਬਹੂੰ ਆਪ ਕਿਰਤ ਮੈਂ ਆਵੈ, ਕਬਹੂੰ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸਾ ਚੁਕਾ ਹੈ, ਕਬਹੂੰ ਹੋਏ ਪੰਡਿਤ ਕਰੇ ਬਖਿਆਨ, ਕਬਹੂੰ ਮੋਨ ਤਾਰੀ ਲਾਵੈ ਧਿਆਨ, ਕਬਹੂੰ ਤਟ ਤੀਰਥ ਇਸਨਾਨ, ਕਬਹੂੰ ਸਿੱਧ ਸਾਧਿਕ ਮੁਖ ਗਿਆਨ।
ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਂ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵੰਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰ ਨ ਕੋਏ, ਕਬਹੂ ਸਾਧ ਸੰਗਤ ਏ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰੂ ਬਾਨ ਸਲੋਕ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੂਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖਨ ਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਕਰ ਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ, ਬਹੁ ਲਸਕਰ ਮਾਨ ਕੋ ਉਪਰ ਕਰੇ ਆਸ, ਪਲ ਪੀਤਰਤਾ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਖਿਨਮੈ ਹੋਏ ਜਾਏ ਪਸੁਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਹੋਂ ਤਾਰੇ, ਸਰਮ ਭਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਿੰਦਰਵੈ, ਹਰ ਦਰਗਹਿ ਕਹੋ ਕੈਸੇ ਗਾਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕਿਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੁਨ ਮੈਂ ਫਿਰਤਾ, ਜਬ ਧਾਰੇ ਕੂ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੁਟੈ, ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੀ ਕਰੈ, ਨਹਿ ਤ੍ਰਿਪਤਾਵੈ, ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕੈ ਸ਼ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਬਿਵੇਕ, ਆਪੇ ਏਕ ਆਪੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਿਹਾ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਵਿਸਥਾਰ, ਸਭ ਕਾਸ਼ ਉਸ ਕਾਉ ਕਰਨੇ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਨੰਤਰ ਏਕੈ ਸੋਏ, ਆਪਣੇ ਚਲੇ ਤਾਂ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੂਟ ਮਦੇ ਕਿਨੇ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਸ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਯਾਰ ਜਾ ਕਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰਖੇ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ, ਸੰਤਨ ਕੈ ਦੁਖਨ ਸਰਪ ਜਿਉਂ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੁਸ਼ਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ, ਸੰਤ ਕਾ ਨਿੰਦਕ ਮਹਾਂ ਤਤਾਈ, ਸੰਤ ਕਾ ਨਿੰਦਕ ਕਿਨ ਟਿਕਨ ਨਾ ਪਾਈ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ,
संत के दुखी को डान लागै, संत के दुखी को सब त्यागै, संत का दुखी महा अहंकारी, संत का दुखी सदा विकारी, संत का दुखी जन्मै मरै, संत की दुख ना सुख ते टरै, संत के दुखी को ना ही ठाऊ, नानक संत पावे तन लय मिलाए, संत का दुखी याद बीच ते टूटै, संत का दुखी कितै काज ना पहुँचै, संत के दुखी को ध्यान परमाइयै, संत का दुखी उजड़ पाइयै, संत का दुखी अंतर ते थोथा, ज्यों सास बिना मृत की लोथा, संत के दुखी की जड़ किछ नाहे, आपन बीज आपे ही खाए, संत के दुखी को अवर न रखन हार, नानक संत पावे तां लए उबार, संत का दुखी एवं बिल लाए, ज्यों जल बिहून मछली तड़ फड़ाए, संत का दुखी भूखा नहीं राजे, ज्यों पावक ईदन नहीं त्रपै, संत का दुखी छुटै अकेला, ज्यों बुआड़ ते लखी तमाहे दोहेला, संत का दुखी धर्म ते रहत, संत का दुखी सद मिथ्या कहत, किरत निंदक का तुर ही पाया, नानक जो तिस पावै सोई थिया, संत का दुखी बिगड़ रूप होए जाए, संत के दुखी को दरगाह मिले सजाए, संत का दुखी सदा सहकाइए, संत का दुखी ना मरे ना जीवाइए, संत के दुखी की पूजा नासा, संत का दुखी उठ चले निराशा, संत के दुख न त्रष्टे कोई, जैसा पावे तैसा कोई होए, पाया किरत न मेटै कोई, नानक जाने सच्चा सोए, सब घाट तिसके ओ करने हार, सदा सदा तिसको नमस्कार, प्रभु की उस्तत करो दिन रात, तिसे त्यावो सास विरास, सब कछु वरता तिसका किया, जैसा करे तैसा को थिया, अपना किर आप करने हार, दूसर कौन कहे विचार, जिसनों कृपा करे तिसे आपन नाम दे बड़भागी, नानक जन से सलोक, तजो सियानप सुरजनो सिमरो हर हर राय, एक आस हर मन रखो, नानक दुख परम पौ जाए, अष्टपदि मानुख की टेक बिरथि सब जान, देवन कोय कह भगवान, जिसके दिए रहे अघाय, बहुर न तृष्णा लग आए, मारे राखै को आप, मानुख कह किश नाही हाथ, तिसका हुक्म बूझ सुखोए, तिसका नाम रख कंठ परोए, सिमर सिमर सिमर प्रभ सोए, नानक बेगन न लागै कोए, उसत मन मैं कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर का रंग, साध संग बिनसै सब संग, चरण चलो मार गोबिंद, मिटै पाप जपिए हर बिंद, कर हर कर्म श्रवण हर कथा, हर दरगह नानक ऊजल मथा, बड़भागी ते जन जग माहे, सदा सदा हर के गुण गाए, राम नाम जो करे विचार, से तनवंत गणे संसार, मन तन मुख बोलै हर मुखी, सदा सदा जानो के सुखी, एको एक पछाने, एत ओत कियो सो जी जाने, नाम संग जिसका मन मानिया, नानक तिनै निरंजन जानिया, गुर प्रसाद आपन आप सुजै, तिसकी जानो तृष्णा बुझै, साध संग हर हर जस कहत, सर्ब रोग त्यो हर जन रहत, आन दिन कीर्तन केवल बखियान, गृहस्थ मैं सोई निर्वाण, एक ऊपर जिस जन की आसा, तिसकी खटिया जम की फासा, पार ब्रह्म की जिस मन भूख, नानक तिसे न लागे दुख, जिसको हर प्रभ मन चेते आवै, सो संत सुहेला नहीं डुलावै, जिस प्रभ अपना कृपा करे, सो सेवक कहो किस ते डरै, जैसा सा तैसा दृष्टाया, अपने कार्य में आप समाया, सोदत सोदत सोदत सीजिया, गुर प्रसाद तत सब बूझिया, जब देखो तब सब केश मूल, नानक सो सुखम सोई असथूल, नह किश जन्मै नह किश मरै, आपन चालित आप ही करै, आवन जावन दृष्ट आन दृष्ट, आज्ञाकारी तारी सब श्रेष्ठ, आपे आप सगल मैं आप, अनक जुगत रच थाप उथाप, अविनाशी नाही किश खंड, तारों तार रहो ब्रह्मांड, अलख अपेव पुरख प्रताप, आप जपाए त नानक जाप, जिन प्रभ जाता सुसुभावंत, सगल संसार उदरै तिन मंत, प्रभ के सेवक सगल उदाहरण, प्रभ के सेवक दुख विसारण, आपे मेलै कृपाल, गुरु का शब्द जप पय निहाल, उनकी सेवा सोई लागै, जिसनो कृपा करै बड़ भागै, नाम जप तपावै बिसराम, नानक तिन पुरख को उत्तम कर मान, जो किश करे सो प्रभ कै रंग, सदा सदा बसै हर संग, सह सुभाय हो वैसे होए, करने हार पछाणै सोए, प्रभ का किया जन मीठ लगाना, जैसा सा तैसा दृष्टाना, जिस ते उपजे तिस माहे समाए, ओए सुख निधान उन्हों बन आए, आपस को आप दिनो मान, नानक प्रभ जन एको जान, सलोक
ਸਰਬ ਕਲਾ ਭਰਪੂਰ ਪ੍ਰਭ ਮਿਰਥਾ ਜਨਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ। ਅਸ਼ਟਪਦੀ ਟੁੱਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਹਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਾਹੇ ਦਾਤਾਰ ਕਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਬਸੰਤੈ ਸੰਗਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਪਾਰ ਵਿਰਲਾ ਵਪਾਰ ਨਾਨਕ ਤਾਕੈ ਸਾਧ ਬਲ ਹਾਰੈ ਚਰਨ ਸਾਧਗੇ ਧੋਏ ਤੋਹੇ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧਗੀ ਧੂਰ ਕਰੋ ਇਸਨਾਨ ਸਾਧੂ ਪ੍ਰਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕੋ ਜੀ ਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਬਿਨ ਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕਿਛ ਤਿਸ ਕਾਉ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਹੋ ਲੋਏ ਜਾ ਕੈ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਤੋ ਸੱਚ ਹਿਰਦੈ ਸਤਮੁਖ ਕਹਿ ਤੋ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕਹਿ ਮਨ ਇਹੋ ਅਨਰਾਉ ਮਨ ਸਾ ਪੂਰਨ ਸਰਣਾ ਜੋਗ ਜੋ ਕਿਰਪਾਇ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਹੋਰ ਤਿਸਕਾ ਮੰਤਰ ਨ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਭੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ ਤੇਹੋ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਕਰੈ ਇੱਕ ਰੰਗ ਨਾਨਾ ਬੇਦ ਕੀਨੋ ਵਿਸਥਾਰ ਪ੍ਰਭ ਅਭਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਕਿਨ ਮਾਹੇ ਪੂਰ ਰਹਿਓ ਪੂਰਨ ਸਭਠਾਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਾਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜਾਂ ਤੋ ਨਾਮ ਕੇ ਧਾਰੇ ਖੰਡ ਬ੍ਰਹਿਮੰਡ
ਨਾਮ ਕੇ ਤਾਰੇ ਸਿਮਰਤ ਬੇਦ ਪੁਰਾਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ਼ ਪਾਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਗ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਹੇ ਸਮਾਣੀ, ਸਤ ਕਰਮ ਜਾਕੀ ਰਚਨਾ ਸਤ।

ਨਾ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾਦ ਜਿਨ ਬੂਝਿਆ ਤੇ ਸਾਇਆ ਸੁਆਦ ਪ੍ਰਭ ਕੈ ਜ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਕੋ ਭਿੰਨ ਨਾ ਕਹਿ ਨਾ ਜਾਈ ਬੂਝੇ ਬੂਝਣ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੂਟ ਲਖੈ ਜਿਸ ਕਾ ਸਾਸਨ ਕੱਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਾਨ ਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸੇ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕਹਿ ਜਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਾਣ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਣ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਨ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ
अपनी

0: पते।
1: धन्यवाद।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੋ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਰਸ ਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਥ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਕਿਆ ਭਉ ਅਪਾਰ ਆਖੈ ਮੰਗਹ ਦੇਹ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜੇ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ

ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰੀਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ। ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਟੁਪਾਈ ਵੇਖਾ। ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਕੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ, ਕਹਿ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇ ਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਲ, ਸੁਣਿਆ ਧਰਤ ਅਵਲ ਅਕਾਲ। ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਦਾ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ। ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤਸੰਤੋਖ ਗਿਆਨ, ਸੁਣਿਆ ਸਟਕਾ ਇਸ਼ਨਾਨ। ਸੁਣਿਆ ਪੜ ਪੜ ਭਾਵ ਹਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵਹਿ ਰਾਹੂ, ਸੁਣਿਆ ਹੱਥ ਵੈ ਸਗਾਹੂ। ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੈ ਪਛਤਾਏ। ਕਾਗਦ ਕਲਮ ਲਿਖਣ ਹਾਰ, ਮੰਨੇ ਕਾ ਵੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਛੁੱਟਾ ਨਾ ਕਾਏ, ਮੰਨੈ ਜਮਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਿ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ। ਮੰਨੈ ਤਰੈ ਸਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ। ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। ਜੀ ਜਾਤ ਰੰਗਾ ਕੇ ਨਾਉ, ਸਭਨਾ ਲਿਖਿਆ ਬੜੀ ਕਲਾ। ਮੇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸੁਆ ਲਿਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਫਸਾਓ ਇੱਕੋ ਕਵਾਓ, ਤਿਸ ਤੇ ਹੋਏ ਲਖ ਦਰੀਆਓ। ਕੁਦਰਤ ਗਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰਮੁਹ ਭਕਸਾਰ, ਅਸੰਖ ਮੋਹ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
असंख मूर्ख अंध कोर, असंख चोर हराम खोर, असंख अमर कर जाहे जोर, असंख गाल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पक खाए, असंख निंदक सिर करह पारु, नानक नीच कह विचार, वारिया ना जावा एक वार, जो तुद पावै साई भलीकार, तू सदा सलामत निरंकार, असंख नाव संख थाव, अगम अगम संख लो, असंख कह सिर पार हुए, अखरी नाम अखरी शाला, अखरी ज्ञान गीत गुण गाह, अखरी लिखण बोलन बाण, अखरा सिर संयोग वकान, जिन एह लिखे ते सिर नाही, जि फरमाए तिव ते पाहे, जेता कीता तेता नाओ, विण नावै नाही कोताओ, कुदरत कवन कहा विचार, वारिया ना जावा एक वार, जो तुद भावै साई भलीकार, तू सदा सलामत निरंकार, भरियै हथ पैर तन दे, पानी धोतै उतरस खे, मूत पलीते कपड़ होए, दे साबून लईऐ उतोए, भरियै मत पापा कै संग, ओ धोपै नावै कै रंग, पुन्नी पापी आखण नाहि, कर कर करना लिख लै जाहु, आपे बीज आपे ही काहु, नानक हुकमी आवहु जाहु, तीरथ तप दया तत दानु, जेको पावै तिलका मानु, सुनिया मनिया मन कीता भाहु, अंतरगत तीर्थ मल नाहु, सब गुण तेरे मैं नाही कोए, विण गुण कीते भगत ना होए, स्वस्थ आथ वाणी बरमाओ, सत सुहाण सदा मन चाओ, कवन सुवेला वक्त कवन, कवन थित कवन वार, कवन सिर उत्ती माहु कवन, जित हुआ आकार, वेल न पाइया पंडती, जे हुए लेख पुराण, वक्त न पायो का दिया जे

ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਨ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸੁਆਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਕੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੀ ਤੁਦਨੋ ਗਾਵੈ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤਸ਼ਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸ਼ਰਮ ਪਚੋੜੀ ਧਿਆਨ ਕੀ ਕਰੈ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿਧਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਸਾਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀ ਬਾਓ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਐ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਖ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ। ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਸਿਖੈ। ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਭਿਖੈ। ਪਾਉਣ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ। ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਧ ਸੁਨਾ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ। ਤੋਰ ਅਰੀਨ ਮਰੂਰ ਮੁਵਾਸਨ ਮਾਤਿ ਮਤੰਗਨ ਮਾਨ ਮਲੈਂਗੇ। ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਬਰੇ ਆਰ ਬਚਾਰ ਐਸਾਰ ਕੀ ਧਾਰ ਪਛਈਆ। ਤੋਰਤ ਦੇਸ਼ ਮਲਿੰਦ ਮੁਵਾਸਨ ਮਾਤਿ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜ ਨਹਾਰ ਸੁਭਾਤ ਨਹੀਂ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦਿਵਈਆ। ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਂਗੇ। ਪੁਨ ਪਰ ਤਾਪਨ ਬਾੜ ਜੈਦ ਧੁਨ ਪਾਪਨ ਕੇ ਬੋ ਪੁੰਜ ਕਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਿਰਾਧਪ ਜੌਂਤਰ ਲੋਕ ਕੋ ਰਾਜ ਕਰੈਂਗੇ। ਕੋਟ ਇਸ਼ਨਾਨ ਗਜਾ ਦਿਖ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ। ਬ੍ਰਹਮ ਹੇ ਸਰ ਬਿਸਨ ਸਚੀਪਤ ਅੰਤ ਫਸੇ ਜੰਫਾਸ ਪਰੈਂਗੇ। ਜੇ ਨਰ ਸ੍ਰੀਪਤ ਕੇ ਪ੍ਰਸਹਿ ਭਗਤੇ ਨਰ ਫੇਰ ਨ ਦੇਹ ਧਰੈਂਗੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖ ਧਿਆਨ ਲਗਾਇਓ। ਨਾਥ ਫਰਿਓਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੁਬੈਠ ਕੈ ਸਿਹ ਐਸੇ ਸੁਬੈਸ ਬਿਤਾਇਓ। ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਵਾਇਓ। ਓ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ। ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ। ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਟਕੈ ਗਹਿਉ ਤੁਹਾਰੋ ਦੁਆਰ ਬਾਹਿ ਗਹੇ ਕੀ ਲਾਜੇ ਅਸਤੁ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਘਰ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੀ ਸਾਹਿਬਾ ਕਿਆ ਨਾਹੀ, ਘਰ ਤੇਰੇ ਘਰ ਤਾਂ ਤੇਰੇ ਸਭ ਕਿਚੈ, ਜਿਸ ਦੇਹ ਸੁਖ ਪਾਵੇ ਸਦਾ ਸਿਫ ਸਲਾਹ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਵਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਸੁਨੋ ਹੁਰ ਤਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸੁਆਰਿਆ। ਕਹਿ ਨਾਨਕ ਕਿਉ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਾਹ ਦਿਸ, ਇੱਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਤ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਤ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀਏ, ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਹਿਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੀ ਸਾਥ ਤੇਰੇ ਚੱਲੈ ਨਾਹੀ, ਕਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਊਲੇ ਨਾ ਕੀਚੈ ਜੇ ਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਗਮ ਗੁਚਰਾ ਤਿਰੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੈ ਤੇਰਾ, ਆਪਣ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਮੈਂ ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਗੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਦੁਪਾਇਕ ਵੇਖ ਪਰਸਨ ਆਇਆ, ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ, ਕਹਿ ਨਾਨਕ ਚਾਲ ਭਗਤਾ
जुग हो जुग निराली ज्यों तू चलाहे तिव चलै स्वामी होर क्या जाना गुण तेरे जिव तू चलाहे तिवै चलै जिन्ना मार्ग पावे कर कृपा जिन्ना लाहे सी हर हर सदा त्यावहे जिसनु कथा सुनाहे अपनी से गुरुद्वारे सुख पावे कह नानक सच्चे साहिब ज्यों पावे तिवै चलावे एहो सुहेला शब्द सुहावा शब्दो सुहावा सदा सुहेला सतगुरु सुनाया एहो तिनकै मन वसिया जिन तुरो लिखिया कि फिरै कनेरे करै गल्लां गल्ली किनै न पाया कह नान शब्द सुहेला सतगुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब सहि सुख संगत सुभाइया कह दे पित पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहजन उपजै बिन सहजै सहसा न जाय न जाए सहसा कितै संजम रहे कर्म कमाए सहसै जीव मलीन है कि संजम धोता जाए मन तो हो शब्द लागू हर स्यों रहो चित लाए कह नानक गुर प्रसादी सहज उपजै ए सहसा इव जाए जी हो मैले बारों निर्मल जी हो ता मैले तिन जन्म जुवै हारिया हे तिसना वड्डा रोग लगा मरण मनो विसारिया वेदा मैं नाम उत्तम सो सुनै नाहीं फिर हैं जो बेता लिया कह नानक जिन सत जिया कूड़े लागे तिन जन्म जुवै हारिया जीहो निर्मल बाहू निर्मल बाहू ता निर्मल जीहो निर्मल सतगुर ते करनी कमाणी कूड़ की सोय पहुँचै नाही मनसा सत समाणी जन्म रतन जिनी कटिया भले से बनजारे कह नानक जिन मन निर्मल सदा रहै गुरु नाले जी को सिख गुरु सेती सन्मुख होवै होवै ता सन्मुख सिख कोई जीहो रहै गुरु नाले गुर के चरणी हृदय ते आए अंतरात्मा सुमाली आप चढ़ सदा रह पर न गुर बिनवर न जाने कोई कह नानक सुनो संतो सो सिख सन्मुख होए जे को गुर ते वे मुख होवे बिन सतगुर मुक्त न पावे पावे मुक्त न होर तै कोई पुछ भवे किया जाए अनेक जूनी भरम आवे बिन सतगुर मुक्त न पाए फिर मुक्त पाए लाग चरणी सतगुरु शब्द सुनाए कह नानक विचार देखो बिन सतगुर मुक्त न पाए आवो सिख सतगुरु के प्यारे हो गावो सच्ची बाणी बाणी ता गावो गुरु केरी बाणिया सिर बाणी जिनको नजर कर्म होवे हृदय तिना समानी पीवो अमृत सदा रहो हर रंग जप्यो सार मुकाणी कह नानक सदा गावो सच्ची बाणी सतगुरु बिना होर कच्ची है बाणी बाणी ता कच्ची सतगुरु बाजो होर कच्ची बाणी कह दे कच्चे सुन दे कच्चे कच्ची आंख वखाणी हार हर नित करह रसना कहया कछु न जानी चित जिनका हिर लिया माया बोलन पैरवाणी कह नानक सतगुरु बाजो होर कच्ची बाणी गुर का शब्द रतन है हीरे जित जड़ाओ शब्द रतन जित मन लागा एहो हुआ संभाओ शब्द सेती मन मिलया सच्चै लाया पाहु आपे हीरा रतन आपे जिसनु दे बुझाए कह नानक शब्द रतन है हीरा जित जड़ाओ शिव सकता पाए कह करता आपे हुकुम वरताए हुकुम वरताया वेखै गुरमुख सै बुझाए तोड़े बंधन हुवै मुख शब्द मन वसाए गुरमुख जिसनु आप करे सो हुवै कस्यों लिवलाए कह नानक आप करता आपे हुकुम बुझाए सिमरत शास्त्र पुन पा विचार दे तत्तै सार न जानी तत्तै सार न जानी गुरु बाजो तत्तै सार न जानी तेहि गुणी संसार भ्रम सुत्ता सुत्या रहण विहानी गुर कृपा ते से जन जागे जिन हर मन वसिया बोलह अमृत बाणी कह नानक सो तत् पाए जिसनु अन दिन हर लिव लागे जागत रहण विहानी माता के उदर मैं प्रतपाल करे सो क्यों मनु विसारी है मनु क्यों विसारी है वडदाता जे अगन मैं आहार पहुँचावे उसनु क्यों पोए न सकी जिसनु अपनी लिव लावे अपनी लिव आपे लाए गुरमुख सदा संभाली है कह नानक के वडदाता सो क्यों मनु विसारी है जैसी अगन उदर मैं तैसी बाहर माया माया अगन सबिको जे ही करता खेल रचाया जा तिस भाणा ता जमया परवार भला पाया लिव छुटकी लगी तृष्णा माया अमर वरताया माया जितर विसरै मोहजै भाव दूजा लाया कह नानक गुर प्रसादी जिना लिव लागी तिन विचे माया पाया हरिया पमुल कह मुल न पाया जाए मुल न पाया जाए किसै विट हो रहे लोक विल लाए ऐसा सतगुरु जी मिले तिसनु सिर सौपिया विच आप जाए जिसदा जियो तिस मिल रहे हर वसै मन आए
ਹਰਿਆ ਪਮੋਲਕ ਹੈ ਭਾਗ ਦਿਨਾ ਕੇ ਨਾਨਕਾ ਦਿਨ ਹਰ ਪਲ ਲੈ ਪਾਏ। ਹਰਾਸ ਮੇਰੀ ਮਨ ਵਣਜਾਰਾ, ਹਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ, ਜੀਓ ਲਾਹ ਕੱਟਿਓ ਦਿਹਾੜੀਓ, ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ। ਕਹਿ ਨਾਨਕ ਰਾਸ ਮੇਰੀ ਮਨ ਹੂਆ ਬਣ ਜਾ ਰਹੇ, ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਉਣ ਨਾ ਤ੍ਰਿਸ਼ਨਾ ਲਾਗੇ ਆਏ। ਇਹ ਵਾਰ ਰਸ ਕਰਮੀ ਪਾਈਐ, ਸਤਿਗੁਰ ਮਿਲਿਆ ਜਿਸ ਆਏ। ਕਹਿ ਨਾਨਕ ਹੋਰ ਅਨਰਸ ਅਵਿਸਰੇ, ਜਾ ਰਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਭਇਆ, ਮਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰਚਰਨ ਦਾਗੀ ਦਿਨ ਸੁਭਾਗੀ ਆਪਣਾ ਪ੍ਰਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਕਹਿ ਨਾਨਕਿਓ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਏ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ, ਹਰ ਬਿਨਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵੇ ਸੰਸਾਰ ਤੁਮ ਦੇਖਦੇ, ਵਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਵਰ ਨ ਕੋਈ। ਕਹਿ ਨਾਨਕ ਇਹਨੇ ਤੁਰੰਤ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸ਼ਰਵਣੋ ਮੇਰੇ ਹੋ, ਸੱਚ ਹੈ ਸੁਣ ਨੈਨੋ ਪਠਾਏ, ਸੱਚ ਹੈ ਸੁਣ ਨੈਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮੰਤਨ ਹਰਿਆ ਹੁਆ, ਰਸਨਾ ਰਸ ਬਾਣੀ, ਸਚਲ ਕਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣ ਨੈਨੋ ਪਠਾਏ। ਹਰ ਜੀਉ ਗੁਫਾਂਦਰ ਰੱਖ ਕਹਿ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਲਾਇ ਭਾਵਨੀ ਇਕਨਾ, ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਉ ਨਵ ਨਿਧ, ਕਿਸ਼ਦੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਉ ਗੁਫਾਂਦਰ ਰੱਖ ਕਹਿ, ਵਾਜਾ ਪਵਨ ਵਜਾਇਆ। ਇਹ ਸੱਚਾ ਸੁਹਿਲਾ, ਸੱਚੇ ਘਰ ਗਾਵੋ, ਗਾਵੋ ਤਾਂ ਸੁਹਿਲਾ, ਗਾਵੋ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ, ਜਾਤ ਦੁਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸਭ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋਜਨ ਪਾਵਹੇ। ਕਹਿ ਨਾਨਕ ਸੱਚ ਸੁਹਿਲਾ, ਸੱਚੇ ਘਰ ਗਾਵਹੇ। ਅਨੰਦ ਸੁਨ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ, ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਚਿਆ ਰਿਆਇਤ, ਦੇਖ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੇ ਉੱਠ ਗੁਰੂ ਗਰੀਬ ਨਿਵਾਜ, ਦਸਵਾਂ ਪਾਤਸ਼ਾਹ ਦੀ ਆਤਮਿਕ ਜੋਤ, ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨ ਅੰਦਰ ਆਪ ਜੀ ਕੀ ਪਾਵਨ ਪਵਿੱਤਰ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨਿਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ, ਅੰਮ੍ਰਿਤਮਈ ਬਾਣੀਆਂ ਦੇ ਪਾਠ ਕਰਦਿਆਂ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਦੇ ਨੇ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ ਜੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਹਰ ਪਰਿਆਤ ਰੱਖਣਾ, ਦੇਸ਼ ਪ੍ਰਦੇਸ਼ ਰੱਖਿਆ ਕਰਨੀ, ਗਰੀਬ ਨਿਵਾਜ, ਬੇਅੰਤ ਸੰਗਤਾਂ ਵੱਲੋਂ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਗੁਰਮਤ ਅਨੁਸਾਰ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਰਹਿਮਤਾਂ ਕਰਨੀਆਂ, ਆਪਣੇ ਟੈਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਅੰਗ ਸੰਗ ਵਰਤਣਾ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ, ਸੁੱਖ ਭਾਣੇ ਅੰਦਰ ਬਤੀਤ ਹੋਈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰੂ ਜੀ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दर्शन प्यासी दिन सरात चितवन दिन नीत।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਸ਼ਰਧਾ ਭਾਵਨਾ ਪਿਆਰ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਤਰਸ ਸਦਕਾ ਸਤਸੰਗਤ ਰੂਪ ਅੰਤਰ ਜੁੜ ਬੈਠੇ ਹੋ, ਨਿਤਾਂ ਪ੍ਰਤੀ ਗੁਰੂ ਦੇਵ ਜੀ ਦੀਆਂ ਰਹਿਮਤਾਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਪਾਵਨ ਸ਼ਬਦ ਸਤਿਗੁਰਾਂ ਦੇ ਪਵਿੱਤਰ ਅੰਗ 693 ਅਤੇ 94 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਅੰਦਰ ਭਗਤ ਨਾਮਦੇਵ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੋ ਇਹ ਸ੍ਰਿਸ਼ਟੀ ਇਹ ਬ੍ਰਹਿਮੰਡ ਬਣਾਇਆ ਹੈ ਉਹਦੀ ਇਸ ਰਚਨਾ ਨੂੰ ਬੜੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ ਕਿ ਕਿਵੇਂ ਵਾਹਿਗੁਰੂ ਨੇ ਪਹਿਲਾਂ ਆਪਣਾ ਆਪ ਬਣਾਇਆ, ਫਿਰ ਉਸਨੇ ਇਹ ਜੀਵ ਬਣਾਏ। ਜਿਵੇਂ ਤਲਾਬ ਦੇ ਅੰਦਰ ਸੋਹਣੇ ਕੌਲ ਫੁੱਲ ਖਿੜਦੇ ਹਨ, ਹੰਸ ਕਲੋਲਾਂ ਕਰਦੇ ਹਨ, ਇਸ ਤਰ੍ਹਾਂ ਇਹ ਸਾਰਾ ਬ੍ਰਹਿਮੰਡ ਇੱਕ ਤਲਾਬ ਦੀ ਤਰ੍ਹਾਂ ਹੈ। ਇਹ ਜੀਵ ਉਹਦੇ ਅੰਦਰ ਕੌਲ ਫੁੱਲਾਂ ਦੀ ਤਰ੍ਹਾਂ ਹੰਸਾਂ ਦੀ ਤਰ੍ਹਾਂ ਇਹ ਵਿਚਰ ਰਹੇ ਹਨ। ਉਹ ਪਰਿਪੂਰਨ ਪਰਮਾਤਮਾ ਦੀ ਆਪਣੀ ਮਾਇਆ ਹੈ, ਉਸ ਮਾਇਆ ਦੇ ਨਾਲ ਇਹਨੇ ਸਾਰਾ ਜਗਤ ਸੰਸਾਰ ਬਣਾਇਆ ਹੈ। ਜੋ ਪਰਮਾਤਮਾ ਦੀ ਇਸ ਖੇਡ ਨੂੰ ਸਮਝ ਜਾਂਦੇ ਨੇ ਉਹ ਮਾਇਆ ਤੋਂ ਉਪਰਾਮ ਹੋ ਕਰਕੇ ਮਾਇਆ ਦੇ ਵਿੱਚ ਰਹਿ ਕਰਕੇ ਉਸ ਨਿਰੰਜਰ ਪਰਮਾਤਮਾ ਨੂੰ ਪਾ ਲੈਂਦੇ ਨੇ। ਭਗਤ ਨਾਮਦੇਵ ਜੀ ਵੀ ਇਹ ਬੇਨਤੀ ਕਰਦੇ ਨੇ ਕਿ ਹੇ ਪਰਮਾਤਮਾ, ਮੈਂ ਤੇਰੇ ਦਰ 'ਤੇ ਆਇਆ ਹਾਂ, ਮੈਂ ਤੇਰਾ ਦਾਸਰਾ ਹਾਂ, ਮੈਨੂੰ ਇਸ ਮਾਇਆ ਦੀ ਮਾਰ ਤੋਂ ਜਮਾਂ ਦੀ ਮਾਰ ਤੋਂ ਬਚਾ ਲੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ ਕਿ 12 ਸਤੰਬਰ ਨੂੰ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਦਿਹਾੜਾ ਆ ਰਿਹਾ ਹੈ, ਉਹਦੀਆਂ ਖੁਸ਼ੀਆਂ ਦੇ ਅੰਦਰ 11, 12 ਤੇ 13 ਸਤੰਬਰ ਨੂੰ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਜੋ ਹਰ ਸਾਲ ਰਾਗ ਨਿਰਧਾਰਿਤ ਕੀਰਤਨ ਹੁੰਦਾ ਹੈ ਉਹ ਇਸ ਪਾਵਨ ਅਸਥਾਨ 'ਤੇ ਕੱਲ੍ਹ ਤੋਂ ਪ੍ਰਾਰੰਭ ਹੋਣਾ ਹੈ। ਆਪ ਜੀਆਂ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। 17 ਤਰੀਕ ਨੂੰ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ ਅਤੇ 27 ਤਰੀਕ ਨੂੰ 27 ਸਤੰਬਰ ਨੂੰ ਫਿਰ ਸਾਹਿਬ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਦੇ ਅੰਦਰ ਨਗਰ ਕੀਰਤਨ ਸਜਾਏ ਜਾਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਸਮਾਂ ਹੋਇਆ ਹੈ ਆਸਾ ਕੀ ਵਾਰ ਦੇ ਕੀਰਤਨ ਦਾ। ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਪਾ ਸੰਤੋਖ ਸੁਚ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ ਨਾ ਇਹ ਟੁੱਟੇ ਨਾ ਮਲ ਲੱਗੇ।

ਹਾਜ਼ਰੀਆਂ ਭਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਫੁੱਲਾਂ ਦੀ ਸੇਵਾ ਆਓ ਜੀ ਹੁਣ ਸਮਾਂ ਹੋਇਆ ਕਥਾ ਦਾ ਅੰਮ੍ਰਿਤ ਵੇਲੇ ਜੋ ਸਾਹਿਬਾਂ ਨੇ ਬਖਸ਼ਿਸ਼ਾਂ ਕੀਤੀਆਂ ਹਨ ਹੁਕਮਨਾਮੇ ਦੀ ਉਹਦੀ ਕਥਾ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਦੇ ਸਰਨ ਕਰੀਏ ਹੋਈਆਂ ਫੁੱਲਾਂ ਦੀ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

पिंदी उपकले संसारा परम परम आए तुम चे द्वारा तू कुन रे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਚੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲਾ ਜਾਗਣਾ, ਅੰਮ੍ਰਿਤ ਵੇਲਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਰਾਜ ਯੋਗੀ ਸ਼੍ਰੋਮਣੀ ਭਗਤਾਂ ਵਿੱਚੋਂ ਭਗਤ ਨਾਮਦੇਵ ਜੀ ਦੀ ਵਿਵਹਾਰਕ ਰਸਨਾ ਤੋਂ ਧਨਾਸਰੀ ਰਾਗ ਦੇ ਵਿੱਚ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਭਗਤ ਜੀ ਨੇ ਇਸ ਇਲਾਹੀ ਫੁਰਮਾਨ ਦੇ ਵਿੱਚ ਦੁਨੀਆਂ ਦੇ ਵਿਚਾਰ ਕੁਛ ਵੀ ਹੋਣ, ਜੋ ਇਲਾਹੀ ਬਾਣੀ ਏ ਉਹ ਭਗਤ ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਇੱਕ ਹੋ ਗਏ ਉਹਨਾਂ ਵੱਲੋਂ ਆਈ ਹੋਈ ਹੈ। ਇਸ ਕਰਕੇ ਅਕੀਦਾ ਸਾਡਾ ਇਸ ਬਾਣੀ ਤੇ ਹੈ। ਦੁਨੀਆਂ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਬਣਾਉਣ ਦੇ ਵਿੱਚ, ਬਣਨ ਦੇ ਵਿੱਚ ਕਈ ਵਿਚਾਰ ਹੋਣਗੇ, ਪਰ ਸਿੱਖ ਦਾ ਅਕੀਦਾ ਜੋ ਇਲਾਹੀ ਬਾਣੀ ਚ ਸਤਿਗੁਰੂ ਸਾਹਿਬ ਜੀ ਨੇ, ਜੋ ਭਗਤ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਬਾਣੀ ਆਈ, ਉਸ ਤੇ ਹੈ। ਪਹਿਲ ਪੁਰਸਾ ਬਿਰਾ, ਪਹਿਲਾ ਪਹਿਲ ਉਹ ਵਾਹਿਗੁਰੂ ਪੁਰਸ਼ ਅਕਾਲ ਪੁਰਖ ਉਹ ਸੀ, ਉਸ ਤੋਂ ਬਿਨਾਂ ਕੋਈ ਹੋਰ ਨਹੀਂ ਸੀ। ਫਿਰ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਆਪਣੀ ਇਲਾਹੀ ਬਾਣੀ ਬਿਰਾ, ਉਸ ਵਾਹਿਗੁਰੂ ਅਕਾਲ ਪੁਰਖ ਦੀ ਉਹ

ਅਕੀਦੇ ਨਾਲ ਕਬਾਲ ਕਰਦੇ ਹੈ। ਸਿੱਖੀ ਨੇ ਇਹ ਫਰਮਾਇਆ ਕਿ ਹਾਂ, ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਇੱਕ ਵਚਨ ਦੇ ਉੱਤੋਂ ਇਸ ਸੰਸਾਰ ਦਾ ਪਸਾਰਾ ਕੀਤਾ ਹੈ, ਜਿਹਨੂੰ ਸਤਿਗੁਰ ਸਾਹਿਬ ਮੁਬਾਰਕ ਫਰਮਾ ਨੇ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆ। ਇਸਲਾਮ ਦੀ ਦੁਨੀਆ ਕਹਿੰਦੀ ਏ ਕਿ ਖੁਦਾ ਨੇ ਕਿਹਾ ਕੁਨ ਭਾਵ ਹੋ ਜਾ ਤੇ ਇਹ ਸ੍ਰਿਸ਼ਟੀ ਹੋ ਗਈ। ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਾ ਘੱਟ ਕਰ ਜੋ ਸਮੇਂ। ਭਗਤ ਜੀ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਕਿ ਭਗਤ ਜੀ ਦੱਸ ਦਿਓ ਦੁਨੀਆਂ ਨੂੰ ਕੋਈ ਸ੍ਰਿਸ਼ਟੀ ਕਿਵੇਂ ਬਣੀ ਹੈ। ਪਹਿਲ ਪੁਰਸਾ ਬਿਰਾ, ਪਹਿਲਾਂ ਉਹ ਵਾਹਿਗੁਰੂ, ਬਿਰਾ ਉਸ ਦੀ ਬਾਣੀ। ਇਹ ਸੰਸਾਰ ਵਾਹਿਗੁਰੂ ਨੇ ਇੱਕ ਅੱਖ ਚਮਕਣ ਦੇ ਵਿੱਚ ਹੀ ਰਚ ਦਿੱਤਾ। ਅਥੋਣ ਪੁਰਸਾ ਦਮਰਾ, ਦਮਰਾ ਮਾਇਆ, ਆਪਾਂ ਦਮੜੇ ਕਹਿ ਦਿੰਦੇ ਹਾਂ ਕਿ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਇਹ ਸਾਰਾ ਪਸਾਰਾ ਜਿਹੜਾ ਨਾ ਪਸਾਰਿਆ। ਅਸਗਾ ਅਸ ਉਸਗਾ, ਅਸ ਦੀ ਵਿਚਾਰ ਆਪਾਂ ਨੂੰ ਬਹੁਤ ਸੌਖੀ, ਜੋ ਆਪਾਂ ਸ਼ਾਮ ਨੂੰ ਰਹਿਰਾਜ ਸਾਹਿਬ ਦਾ ਪਾਠ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਬਚਨ ਵਿੱਚ ਮੈਂ ਸਗਲ ਦੁਆਰ ਕੋ ਛਾਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ, ਅਸ ਰੱਖ, ਰੱਖਣਹਾਰਾ। ਇੱਕ ਵਚਨ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਖਿਆ, ਇੱਕ ਗੱਲ ਯਾਦ ਰੱਖਿਓ, ਜਿਹੜੇ ਵਚਨ ਅਕਾਲ ਪੁਰਖ ਵਾਸਤੇ ਨੇ, ਕਈਆਂ ਨੇ ਆਪਣੇ ਵਾਸਤੇ ਆਪਣੇ ਨਾਲ ਵਿਸ਼ੇਸ਼ਣ ਲਾ ਲਏ, ਪਰ ਇਹ ਨਹੀਂ ਕਿ ਉਹ ਹੋ ਗਏ। ਇਹ ਤੇ ਹਉਮੈ ਹੰਕਾਰ ਦੀ ਨਿਸ਼ਾਨੀ ਏ ਕਿ ਉੱਠ ਅੱਗੇ ਗਏ। ਮਹਾਕਾਲ ਕੀ ਜੋ ਸਰਨ ਪਰੇ ਸੋ ਲਏ ਬਚਾਏ, ਮਹਾਕਾਲ ਕੇਵਲ ਪਰਮੇਸ਼ਰ ਏ, ਹੋਰ ਕੋਈ ਮਹਾਕਾਲ ਨਹੀਂ ਹੈਗਾ। ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਅਕਾਲ ਪੁਰਖ ਏ। ਅੱਜ ਕੱਲ ਵੱਖਰੀ ਕਿਸ ਦੁਨੀਆਂ ਤੇ ਆ ਕੇ ਕਿਸੇ ਨੇ ਆਪਣਾ ਨਾਂ ਮਹਾਕਾਲ ਰਖਾ ਲਿਆ, ਪਰ ਉਹ ਮਹਾਕਾਲ ਨਹੀਂ ਹੈ, ਅਕਾਲ ਪੁਰਖ ਇੱਕ ਹੀ ਹੈ। ਔਰ ਨਾ ਉਪਜਾ ਦੂਸਰ, ਜਗ ਪੱਖਿਓ ਸਭੇ ਬਣਾਏ, ਦੂਜੇ ਸਭ ਨੂੰ ਕਾਲ ਖਾ ਗਿਆ। ਜਿਸ ਨੂੰ ਕਾਲ ਖਾ ਗਿਆ ਹੈ ਉਹ ਮਹਾਕਾਲ ਨਹੀਂ ਹੁੰਦਾ। ਜੇ ਪੂਜਾ ਅਸਕੇਤ ਕੀ ਨਿਤ ਪਰਤ ਕਰੇ ਬਣਾਏ, ਅਸ ਰੱਖਣ ਵਾਲਾ ਅਸਕੇਤ ਵਾਹਿਗੁਰੂ ਉਸ ਅਕਾਲ ਪੁਰਖ ਦੀ ਨਿਤ ਪੂਜਾ ਕਰੇ। ਹੁਣ ਪੂਜਾ ਆਦਰਿਕ ਸਾਡੇ ਘਰ ਪੂਜਾ ਹੈ, ਪੂਜਾ ਕੀਚੈ ਨਾਮ ਧਿਆਈਏ, ਹੋਰ ਨਹੀਂ ਪੂਜਾ ਹੈਗੀ। ਕੋਈ ਇਹ ਆਖੇ ਕਿ ਮੈਂ ਕਿਸੇ ਹੋਰ ਤਰੀਕੇ ਨਾਲ ਪੂਜਾ ਕਰਾਂ, ਪੂਜਾ ਕਰਨ ਦਾ ਸਭ ਤੋਂ ਸੌਖਾ ਤਰੀਕਾ ਜਿਹੜਾ ਹੈ ਉਹਦੇ ਨਾਮ ਨੂੰ ਜਪਣਾ, ਉਹਦੇ ਨਾਮ ਨੂੰ ਲੈਣਾ। ਜੇ ਪੂਜਾ ਸਕੇਤ ਕੀ ਨਿਤ ਪਰਤ ਕਰੇ ਬਣਾਏ, ਤਿੰਨ ਪਰ ਆਪਣੋ ਹੱਥ ਦੇ ਸ੍ਰੀ ਅਸ ਧੁਜ ਲੇਹ ਬਚਾਏ। ਅਸ ਰੱਖਣ ਵਾਲਾ ਧੁਜ ਨਿਸ਼ਾਨ, ਉਹਦਾ ਨਿਸ਼ਾਨ ਝੂਲਦਾ ਹੈ ਜਿਹੜਾ ਰੱਖਣ ਵਾਲਾ ਹੈ, ਉਹਦਾ ਸਿੰਘਾਸਨ, ਉਹਦੇ ਮੰਤਰੀ, ਉਹਦਾ ਨਿਸ਼ਾਨ ਅਟਲ ਹੈ। ਜਤ ਸਤ ਸਿੰਘਾਸਨ ਸਹਿ ਸੰਤੋਖ ਮੰਤਰੀ, ਧਰਮ ਧੁਜਾ ਦਾ ਨਿਸ਼ਾਨ ਕੀ ਹੈ? ਧਰਮ, ਉਹਦਾ ਧਰਮ ਦਾ ਨਿਸ਼ਾਨ ਸਦਾ ਝੁਲਦਾ ਰਹਿਣਾ। ਜਤ ਸਤ ਸਿੰਘਾਸਨ ਸਹਿ ਸੰਤੋਖ ਮੰਤਰੀ, ਧਰਮ ਧੁਜਾ ਅਬਚਲ ਰਾਜ ਹੈ, ਉਹਦਾ ਰਾਜ ਸਦੀਵੀ ਹੈ,
ਅਸ ਰੱਖਣਹਾਰਾ। ਉਹ ਰੱਖਣਹਾਰੇ ਦਾ ਅਸਗਾ ਇਹ ਸੰਸਾਰ, ਉਸਗਾ ਅਸਗਾ ਇਹ ਸਾਰੀ ਪ੍ਰਕਿਰਤੀ ਉਸ ਵਾਹਿਗੁਰੂ ਅਕਾਲ ਪੁਰਖ ਦੇ, ਉਹਦੀ ਸਾਜੀ ਏ, ਇਹ ਉਹਦਾ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਆਪਣਾ ਮਨੀ ਬੈਠਾ ਕਿ ਮੇਰਾ ਹੈ। ਉੱਤੋਂ ਤਾਂ ਮੈਂ ਕਹਿ ਦੇਣਾ ਉਹਦਾ ਹੈ, ਪਰ ਮੇਰਾ ਅੰਦਰ ਨਹੀਂ ਤੱਕ ਬਣਦਾ ਹੈਗਾ। ਬਸ ਇਹੀ ਬਹੁਤ ਵੱਡਾ ਗੁਨਾਹ ਹੈ, ਇਹੀ ਹਉਮੈ ਆ ਕਿ ਇਹ ਮੇਰਾ ਹੈ। ਹੁਣ ਇਹ ਕਿਵੇਂ ਗਿਆਨ ਹੋਵੇ ਕਿ ਮੇਰਾ ਅੰਦਰਲਾ ਪੁਕਾਰ ਪੁਕਾਰ ਕੇ ਆਖੇ ਕਿ ਮੇਰਾ ਨਹੀਂ ਇਹ ਤੇਰਾ ਹੈ। ਇਹ ਜਦੋਂ ਗੁਰੂ ਸਮਰੱਥ ਗੁਰੂ ਸਿਰ ਹੱਥ ਧਰੇ, ਗੁਰੂ ਹੱਥ ਧਰੇ, ਤੇ ਗੁਰੂ ਹੱਥ ਕਿਵੇਂ ਧਰਦਾ ਹੈ ਕਿ ਜੇ ਤੂੰ ਉਹਦੀ ਨਿੱਤ ਪੂਜਾ ਕਰੇ। ਪੂਜਾ ਕੀ ਏ ਕਿ ਨਿੱਤ ਨਾਮ ਧਿਆਏ, ਤਾਂ ਹੀ ਅਸਾਂ ਨੂੰ ਰੋਜ਼ਾਨਾ ਨਿੱਤ ਨੇਮ ਦਿੱਤਾ ਕਿ ਨਿੱਤ ਨੇਮ। ਜੇ ਕੋਲੇ ਨਿੱਤ ਨੇਮ ਨਿੱਤ ਪੂਜਾ ਹੈ, ਜਿਸ ਕੇ ਮਸਤ ਗੁਰ ਹੱਥ ਧਰੇ ਹੋ ਉਹ ਜਾਣਤ ਹੈ ਸਭ ਕੇ ਘੱਟ ਕੀ। ਇਹੋ ਜਿਹੇ ਬਚਨਾਂ ਦਾ ਨਾ ਪਖੰਡੀਆਂ ਨੇ ਫਾਇਦਾ ਬੜਾ ਚੱਕ ਲਿਆ। ਜਿਹਦੇ ਮਸਤਕ ਦੇ ਉੱਤੇ ਗੁਰੂ ਹੱਥ ਧਰ ਦਵੇ ਉਹਦੇ ਅੰਦਰ ਇੱਕ ਤਾਕਤ ਪੈਦਾ ਕਰ ਦਿੰਦਾ ਹੈ ਕਿ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ। ਪਰ ਉਹ ਕਹਿੰਦਾ ਨਹੀਂ, ਅੰਤਰ ਗਿਆਨ ਪ੍ਰਗਾਸ਼ ਭਿਓ ਹੈ, ਉਹਦੇ ਅੰਦਰ ਗਿਆਨ, ਉਹਦੇ ਅੰਦਰ ਪ੍ਰਕਾਸ਼ ਹੋ ਗਿਆ ਹੈ। ਆਸਾ ਮਨਸਾ ਸਭ ਛਟਕੀ, ਉਹਦੇ ਅੰਦਰੋਂ ਦੋ ਜਾਂਦੀਆਂ ਨੇ। ਕਬੀਰ, ਏਕ ਮਰਨ ਤੇ ਦੋ ਮੂਏ, ਵਿਨਿਆ ਮਨ ਨੂੰ ਸ਼ਬਦ ਦੇ ਨਾਲ ਤੇ ਆਸਾ ਮਨਸਾ ਦੋ ਚਲੇ ਗਈਆਂ। ਤੇ ਆਸਾ ਮਨਸਾ ਜਿਹੜੀਆਂ ਨੇ ਇਹਨਾਂ ਚੁੱਕਾ ਸਾਰਾ ਕੁਛ ਵਰਤਦਾ ਹੈ। ਗੁਰੂ ਨੇ ਹੱਥ ਧਰਿਆ ਹੈ ਤੇ ਕਿਰਪਾ ਹੋਈ ਹੈ, ਗੁਰੂ ਨੇ ਅੰਦਰ ਪ੍ਰਕਾਸ਼ ਕੀਤਾ ਹੈ ਤੇ ਆਸਾ ਮਨਸਾ ਸਭ ਲਟਕੀ। ਆਤਮ ਚੀਨ ਪ੍ਰਾਤਮ ਚੀਨਿਓ, ਜਦੋਂ ਆਪਣੇ ਅੰਦਰ ਆਤਮਾ ਨੂੰ ਪਛਾਣਨਾ ਕੀਤਾ ਹੈ ਫਿਰ ਪਰਮਾਤਮਾ ਦੀ ਪਛਾਣ ਆਈ ਹੈ। ਤੇ ਤੂੰ ਆਇਆ ਸੀ ਇੱਥੇ ਪਛਾਣਨ ਵਾਸਤੇ, ਲੇਕਿਨ ਇਹ ਕੰਮ ਨਹੀਂ ਕੀਤਾ ਹੈ, ਤੂੰ ਇੱਥੇ ਉਸ ਵਾਹਿਗੁਰੂ ਦੀ ਪਛਾਣ ਨਹੀਂ ਕੀਤੀ। ਪਛਾਣ ਆਉਣੀ ਸੀ ਕਿ ਤੂੰ ਗੁਰੂ ਕੋਲੇ ਆਉਂਦਾ, ਗੁਰੂ ਤੇਰੇ ਸਿਰ ਦੇ ਉੱਤੇ ਹੱਥ ਰੱਖਦਾ, ਫਿਰ ਤੈਨੂੰ ਪਛਾਣ ਆਉਣੀ ਸੀ। ਆਤਮ ਚੀਨ ਪ੍ਰਾਤਮ ਚੀਨਿਓ ਫੋਰ ਦੇਈ ਭਰਮ ਕੀ ਮਟਕੀ। ਹੁਣ ਇਹਦੇ ਬਾਅਦ ਤੈਨੂੰ ਦੁੱਖ ਸੁੱਖ ਸਭ ਤਿਆਗ ਦਿਓ ਹੈ। ਦੁੱਖ ਤੇ ਸੁੱਖ ਵਾਲੀ ਕਹਾਣੀ ਖਤਮ ਸੀ। ਜਿੰਨੇ ਦੁੱਖ ਤੇ ਸੁੱਖ ਸਾਨੂੰ ਉਹਨੇ ਚਿਰ ਕੋਈ ਸਾਡੀ ਬਿਰਤੀ ਦੁਨੀਆਂ ਵਾਲੀ ਹੈ, ਜੋ ਦੁਨੀਆਂ ਦੀ ਬਿਰਤੀ ਤੋਂ ਉੱਪਰ ਹੋ ਗਈ। ਮੀਰ ਮਨੂ ਦੀ ਉਹ ਜੇਲ੍ਹ ਵਿੱਚ ਉਹਨੇ ਇਹੀ ਕਿਹਾ ਹੈ ਨਾ, ਮੀਰ ਮਨੂ ਨੇ ਵੀ ਤੁਸੀਂ ਦੁੱਖ ਪਾ ਰਹੀਆਂ, ਜੇ ਤੁਸੀਂ ਮੇਰੀ ਈਨ ਮੰਨ ਲਓ, ਤੁਸੀਂ ਬੇਗਮਾਂ ਬਣ ਜਾਓ, ਤੁਸੀਂ ਮਹਿਲਾਂ ਦੇ ਸੁੱਖ ਬਣ ਗਏ। ਫਤਿਹ ਗਜਾ ਕੇ ਸਿੰਘਣੀਆਂ ਮੋੜ ਜਵਾਬ ਦਿੱਤਾ, ਸਾਨੂੰ ਲੋੜ ਨਹੀਂ ਤੇਰਿਆਂ ਸੁੱਖਾਂ ਦੀ, ਜਿਹੜੇ ਤੂੰ ਸੁੱਖ ਕਹਿਣਾ ਉਹ ਨਹੀਂ ਸਾਡੇ ਕੋਲ, ਦੁੱਖ ਤੇ ਸੁੱਖ ਦੀ ਕਾਰ ਨਹੀਂ, ਤੈਨੂੰ ਸੱਚੀ ਇਮਾਨ ਦਾ ਪਤਾ ਨਹੀਂ ਹੈਗਾ। ਜੇ ਸੱਚੇ ਇਮਾਨ ਦਾ ਪਤਾ ਹੋਵੇ ਤੇ ਫਿਰ ਤੂੰ ਸਾਨੂੰ ਇਹ ਗੱਲ ਕਹਿੰਦਾ ਹੀ ਨਾ। ਦੁੱਖ ਸੁੱਖ ਸਭ ਤਿਆਗ ਦਿਓ, ਰਾਮ ਰਸਾਇਣ ਸੇ ਅਟਕੀ। ਸਾਡੇ ਘਰ ਨਾਲ ਰਸੋਈ ਏ, ਹੋ ਸਕਦਾ ਕਿ ਸਾਨੂੰ ਗਿਆਨ ਨਾ ਹੋਵੇ ਕਿ ਇਹਦਾ ਨਾਂ ਰਸੋਈ ਕਿਉਂ। ਰਸੋਈ ਰਸਨਾ ਤੇ ਰਸਾਇਣ ਇਤਨਾ ਦਾ ਸੰਬੰਧ ਹੈ। ਰਸਾਇਣ ਇੱਕ ਨੁਸਖਾ ਹੈ ਜਿਹੜਾ ਸੋਨਾ ਬਣਾਉਂਦਾ ਹੈ,
ਰਸੋਈ ਦੇ ਵਿੱਚ ਰਸਨਾ ਦੇ ਵਿੱਚ ਨਾਮ ਹੋਵੇ ਤੇ ਰਸੋਈ ਚ ਬਣਨ ਵਾਲਾ ਭੋਜਨ ਜਿਹੜਾ ਉਹ ਰਸਾਇਣ ਬਣਦਾ ਸ਼ਕਨ ਵਾਲਿਆਂ ਦੇ ਆਤਮਾ ਨੂੰ ਸ਼ਕਨ ਵਾਲਿਆਂ ਦੀ ਦੇਹੀ ਨੂੰ ਸੋਨੇ ਦੀ ਬਣਾਉਂਦਾ। ਜਦੋਂ ਉਹ ਉੱਥੇ ਪਹੁੰਚਦਾ ਹੈ ਉਦੋਂ ਕਹਿੰਦਾ ਅਸਗਾ ਇਹ ਸਾਰਾ ਸੰਸਾਰ ਅਸ ਉਸ ਰੱਖਣ ਹਾਰੇ ਮਾਲਕ ਉਸ ਗਾ ਇਹ ਸਾਰਾ ਸੰਸਾਰ ਉਹਦਾ ਤੇ ਇਸ ਸੰਸਾਰ ਦੇ ਵਿੱਚ ਉਹ ਆਪ ਹੈ। ਉਹਦੇ ਵਾਸਤੇ ਫਿਰ ਇਹ ਬਾਗ ਹੈ, ਉਹਦੇ ਵਾਸਤੇ ਇਹ ਭਿਆਨਕ ਜੰਗਲ ਨਹੀਂ ਹੈਗਾ। ਹਰ ਕਾ ਬਾਗਰਾ ਉਹ ਕਹਿੰਦਾ ਤੇ ਵਾਹਿਗੁਰੂ ਦਾ ਬਾਗ ਹੈ। ਉਹ ਕਹਿੰਦਾ ਬਾਗ ਦੇ ਵਿੱਚ ਕੀ ਕਰਨਾ ਹੈ? ਸੈਰ ਕਰਨ ਵਾਸਤੇ ਬਾਗ ਦੇ ਫੁੱਲਾਂ ਨੂੰ ਵੇਖ ਕੇ ਵਾਹ ਵਾਹ ਕਰਨ ਵਾਸਤੇ। ਫਰੀਦਾ ਪੰਖ ਪਰਹੋਣੀ ਦੁਨੀ ਸੁਹਾਵਾ ਬਾਗ ਨੇ, ਇਹ ਬੜੀ ਸੁਹਾਵਣੀ ਦੁਨੀਆ, ਉਹਦੇ ਵਾਸਤੇ ਭਿਆਨਕ ਨਹੀਂ ਹੈਗੀ। ਉਹ ਕਹਿੰਦਾ ਬੜਾ ਸੁਹਾਵਣਾ ਬਾਗ ਹੈ, ਵਾਹਿਗੁਰੂ ਨੇ ਰਚਿਆ ਹੋਇਆ ਹੈ। ਜਿਹੜਾ ਉਹਦੇ ਨਾਲ ਟੁੱਟਿਆ ਉਹਦੇ ਵਾਸਤੇ ਇੱਕ ਭਿਆਨਕ ਜੰਗਲ ਹੈ। ਨੇ ਮੈਂ ਦੇਖਿਆ ਇਸ ਬਾਗ ਦੇ ਵਿੱਚ ਜੀ ਆ ਰਹੇ ਨੇ ਜਾ ਰਹੇ ਨੇ। ਨਾਚੇ ਪਿੰਦੀ ਮੈਂ ਸਾਗਰਾ, ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਦੇ ਵਿੱਚ ਜੀ ਆ ਰਹੇ ਨੇ ਤੇ ਜਾ ਰਹੇ ਨੇ ਜਿਨ੍ਹਾਂ ਦੇ ਉਹਦਾ ਜਾਣਿਆ ਗੁਰੂ ਘਰ ਆਏ ਉਹਨਾਂ ਨੂੰ ਇਹ ਬਾਗ ਲੱਗਾ ਹੈ। ਪਹਿਲ ਪੁਰੀਏ ਪਹਿਲਾਂ ਪੁੰਡਰਕ ਵਣਾ, ਪੁੰਡਰ ਕਮਲ ਦੇ ਫੁੱਲ ਨੂੰ ਕਹਿੰਦੇ ਆ, ਚਿੱਟੇ ਨੂੰ। ਕਮਲ ਦਾ ਫੁੱਲ ਚਿੱਕੜ ਚ ਪੈਦਾ ਹੁੰਦਾ ਹੈ ਕਿ ਨਿਰਲੇਪ। ਪਹਿਲਾਂ ਅਸੀਂ ਕਿਹੋ ਜਿਹੇ ਸੀਗੇ? ਨਿਰਲੇਪ, ਅਸੀਂ ਮਾਂ ਦੀ ਕੁੱਖ ਵਿੱਚ ਸੀ, ਸਾਨੂੰ ਕੋਈ ਭਾਅ ਨਹੀਂ ਸੀ, ਸਿਰਫ ਉਸ ਵਾਹਿਗੁਰ ਨਾਲ ਜੁੜੇ ਹੋਏ ਸੀ। ਉਸ ਵਾਹਿਗੁਰੂ ਅਕਾਲ ਪੁਰਖ ਤੋਂ ਤਾਂ ਚੇ ਹੰਸਾ ਸਗਲੇ ਜਣਾ, ਉਸ ਵਾਹਿਗੁਰੂ ਅਕਾਲ ਪੁਰਖ, ਹੰਸ ਪਵਿੱਤਰ ਆਤਮਾ। ਕਈਆਂ ਨੇ ਹੰਸ ਦਾ ਅਰਥ ਬ੍ਰਹਮਾ ਜੀ ਕੀਤਾ ਹੈ, ਪਰ ਬ੍ਰਹਮਾ ਦੀ ਆਤਮਾ ਜਿਹੜੀ ਹੈ ਉਹ ਉਹਨਾਂ ਦੀ ਪੋਥੀਆਂ ਮੁਤਾਬਕ ਪਵਿੱਤਰ ਨਹੀਂ ਮੰਨੀ ਗਈ। ਜੇ ਅੱਜ ਦੇ ਮੁਤਾਬਕ ਕਿਸੇ ਉਹ ਵਾਰਤਾ ਵੱਜ ਜਾਵੇ ਤੇ ਉਹ ਬੰਦਾ ਜ਼ਿੰਦਗੀ ਜਿਉਣ ਦੇ ਹੱਕ ਹੀ ਨਹੀਂ ਰੱਖਦਾ ਹੈਗਾ, ਲੋਕ ਲਾਣਤਾਂ ਪਾਉਂਦੇ ਆ। ਹੰਸ ਨਿਰਮਲ, ਜਿਵੇਂ ਭਾਈ ਗੁਰਦਾਸ ਜੀ ਨੇ ਫਰਮਾਇਆ, ਭਵਜਲ ਅੰਦਰ ਮਾਨਸਰ, ਇਹ ਸੰਸਾਰ ਭਵਜਲ ਦੇ ਅੰਦਰ ਮਾਨਸਰੋਵਰੇ। ਸੱਤ ਸਮੁੰਦੀ ਗਹਿਰ ਗੰਭੀਰਾ, ਜੇ ਸੱਤਾਂ ਸਮੁੰਦਰਾਂ ਤੋਂ ਡੂੰਘਾ ਵੀ ਉਹ ਮਾਨਸਰੋਵਰ ਹੈ। ਹੋਰ ਕੋਈ ਨਾ ਅੱਪੜੇ ਹੰਸ ਚਗੰਦੇ ਮੋਤੀ ਹੀਰਾ, ਉੱਥੇ ਕੇਵਲ ਪਵਿੱਤਰ ਆਤਮਾ ਪਹੁੰਚਦੀ ਹੈ। ਹੋਰ ਉੱਥੇ ਕੋਈ ਆਖੇ ਕਿੱਡੀ ਤਾਕਤਵਰ ਹੈ ਉੱਥੇ ਨਹੀਂ ਪਹੁੰਚਦਾ। ਉਹ ਵਾਹਿਗੁਰੂ ਅਕਾਲ ਪੁਰਖ ਤੋਂ ਪਹਿਲਾਂ ਇਹ ਜੀਵ ਨਿਰਮਲ ਸੀ। ਜਿੰਨੇ ਵੀ ਜੀਵ ਨੇ ਸਾਰਿਆਂ ਦੀ ਆਤਮਾ ਪਵਿੱਤਰ ਸੀ, ਪਾ ਲੱਗੀ ਹੈ ਇਸ ਦੁਨੀਆਂ ਦੇ ਉੱਤੇ ਆ ਕੇ। ਕਿਸ ਨਾਂ ਤੇ ਜਾਣੂ, ਕਈ ਵਾਰੀ ਕਈ ਨਾਂ ਤੋਂ ਭੁਲੇਖਾ ਖਾ ਜਾਂਦੇ ਹਾਂ ਵੀ ਕ੍ਰਿਸ਼ਨ ਨਾਮ ਜੋ ਆਪਣੇ ਸਮੇਂ ਦੇ ਅਵਤਾਰ ਨੇ ਉਹਨਾਂ ਨਾਲ ਜੋੜ ਦਿੰਦੇ ਹਾਂ। ਕ੍ਰਿਸ਼ਨ ਦਾ ਕਲਿਆਣਕਾਰੀ ਵਾਹਿਗੁਰੂ ਅਕਾਲ ਪੁਰਖ, ਉਹ ਇੱਕ ਏਕ ਕ੍ਰਿਸ਼ਨ ਤਾਂ ਸਰਬ ਦੇਵ, ਉਹ ਵਾਹਿਗੁਰੂ ਇੱਕ ਹੈ, ਉਹਦੇ ਤੋਂ ਹੀ ਜਾਣਿਆ ਹੈ। ਹਾਰ ਹਾਰ ਉਸ ਵਾਹਿਗੁਰੂ ਅਕਾਲ ਪੁਰਖ ਤੋਂ, ਨਾਚੰਤੀ ਨਾਚੇ ਨਾ, ਇਹ ਜਿੰਨੇ ਜੀ
ਜਿੰਨੀ ਪ੍ਰਕਿਰਤੀ ਨੱਚ ਰਹੀ ਏ ਇਹ ਉਸ ਵਾਹਿਗੁਰੂ ਦੀ ਸਤਾ ਦੇ ਨਾਲ ਉਹਦੀ ਜੋਤ ਦੇ ਨਾਲ ਨੱਚ ਰਹੀ ਏ ਉਹਦੇ ਨਚਾਇਆ ਚਲਾਈ ਚੱਲ ਰਹੀ ਏ ਨਾਚੰਤੀ ਗੋਪੀ ਜੰਨਾ ਗੋਪੀ ਇੰਦਰੀਆਂ ਜੰਨਾ ਮਨ ਟਿਕ ਸਕਦੀਆਂ ਨੇ ਬਾਬਾ ਫਰੀਦ ਹੋਇਆ ਅੱਜ ਮਲਾਵਾ ਸੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ ਪਦਾਰਥ ਤੌਰ ਤੇ ਅਰਥ ਕੀਤੇ ਵਿਦਵਾਨਾਂ ਨੇ ਗੋਪੀ ਦਾ ਇਸਤਰੀ ਜੰਨਾ ਮਰਦ ਵੀ ਇਹ ਇਸਤਰੀ ਪੁਰਖ ਸਾਰੇ ਉਸ ਵਾਹਿਗੁਰੂ ਦੇ ਚਲਾਇਆ ਚੱਲ ਰਹੇ ਨੇ ਨਈਆ ਤੇ ਬੈਰੇ ਕੰਨਾ ਨਈਆ ਵਾਹਿਗੁਰੂ ਨਾਇਕ ਪਰਮੇਸ਼ਰ ਉਹ ਤੂੰ ਵੱਖਰਾ ਕੋਈ ਨਹੀਂ ਹੈਗਾ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈਗਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਹਦੇ ਹੁਕਮ ਤੋਂ ਬਾਹਰ ਚੱਲ ਹੀ ਨਹੀਂ ਸਕਦਾ ਇੱਕ ਸਵਾਸ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਇੱਕ ਸਵਾਸ ਪੂਰਾ ਹੋ ਗਿਆ ਉਹਦੇ ਬਾਅਦ ਕਿਸੇ ਕੋਈ ਤਾਕਤੀ ਹੈ ਨਹੀਂ ਆਖਿਆ ਮੈਂ ਚੱਲ ਆਹ ਕੋਈ ਧੜਕਣ ਸਰੀਰ ਨੂੰ ਲਾ ਦੇਵੇ ਆਕਸੀਜਨ ਲਾ ਕੁਛ ਲਾ ਕੇ ਲੇਕਿਨ ਆਖੇ ਕਿ ਉਸ ਨੂੰ ਸਵਾਸ ਖਤਮ ਹੋ ਗਿਆ ਉਹ ਹਵਾ ਪੈਰ ਹੀ ਬੁੜਕ ਰਿਹਾ ਹੋਵੇ ਲੇਕਿਨ ਉਹਦੇ ਕਹਾਣੀ ਖਤਮ ਤਰਕ ਨਾ ਚਾ ਉਹਦੇ ਤੇ ਕਿੰਤੂ ਪ੍ਰੰਤੂ ਨਾ ਕਰ ਤਰਕ ਨਾ ਕਰ ਤੇਰੇ ਮਨ ਦੇ ਭਰਮ ਨੇ ਆਪਣੇ ਮਨ ਦੇ ਭਰਮ ਖਤਮ ਕਰ ਭਰਮੀਆਂ ਚਾ ਕੇ ਸਵਾ ਬਚਾਉਣੀ ਆਈਏ ਮਈਏ ਏਕ ਆਣ ਜੀਓ ਜਿਹੜਾ ਧਰਮ ਨੂੰ ਪਿਆਰ ਕਰਨ ਵਾਲਾ ਸਾਡੇ ਪੰਜ ਕਕਾਰ ਨੇ ਉਹਨਾਂ ਚ ਜਿਹੜਾ ਕੇਸ ਏ ਇਹ ਰੋਮਾਂ ਨੂੰ ਵਾਲਾਂ ਨੂੰ ਕੇਸ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਉੱਤੇ ਲੇਕਿਨ ਜਦੋਂ ਤੁਸੀਂ ਕੋਸ਼ ਪੜੋਗੇ ਤੇ ਫਾਰਸੀ ਵਿੱਚ ਕੇਸ ਨੂੰ ਮੂਏ ਕਹਿੰਦੇ ਆ ਤਲੰਗ ਰਾਗ ਚ ਵੀ ਲੇਕਿਨ ਜਦੋਂ ਫਾਰਸੀ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਭਾਈ ਨੰਦ ਲਾਲ ਨੇ ਗੁਰੂ ਨਾਨਕ ਸਾਹਿਬ ਵਾਸਤੇ ਧਰਮ ਦਾ ਅਲਫਾਜ ਵਰਤਣ ਤੇ ਉੱਥੇ ਉਹਨਾਂ ਨੇ ਕੇਸ ਵਰਤਿਆ ਨਾਮ ਨਾਨਕ ਸਾਹ ਹੱਕ ਕੇਸ਼ ਕਹਿੰਦੇ ਉਹਦਾ ਨਾਮ ਜੋ ਸੱਚ ਦੇ ਧਰਮ ਵਾਲਾ ਹੈ ਹੱਕ ਕੇਸ਼ ਸੱਚ ਮਜ਼ਹਬ ਵਾਲਾ ਉਹਦਾ ਨਾਂ ਸ਼ਾਹ ਨਾਨਕ ਹੈ ਇਸ ਕਈ ਵਾਰੀ ਕਹਿੰਦੇ ਹਾਂ ਵੀ ਨੇਕ ਲੰਕ ਅਵਤਾਰ ਆਉਣਾ ਹੈ ਲੇਕਿਨ ਭਾਈ ਨੰਦ ਲਾਲ ਜੀ ਦੀ ਭਵਿੱਖਬਾਣੀ ਹੈ ਵੀ ਨਹੀਂ ਇਹਦੇ ਬਾਅਦ ਕੋਈ ਨਹੀਂ ਆਉਣਾ ਇਹਦੇ ਬਾਅਦ ਉਹ ਵਾਹਿਗੁਰੂ ਗੁਰੂ ਕਹੇ ਦੇ ਸਿਰ ਤੇ ਹੱਥ ਰੱਖੇ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਸਿਰ ਤੇ ਹੱਥ ਰੱਖਤਾ ਉਹਦੇ ਬਾਅਦ ਵਾਹਿਗੁਰੂ ਨੇ ਪੰਥ ਚ ਬਾਬਾ ਦਰਬਾਰਾ ਸਿੰਘ ਨੇ ਕੌਮ ਦੀ ਅਗਵਾਈ ਕੀਤੀ ਨਵਾਬਪੁਰ ਕਿਸੇ ਕੀਤੀ ਏ ਸੁਲਤਾਨ ਉਲ ਲੋਕੀ ਕਹਿੰਦੇ ਸੀ ਘੁਮਿਆਰ ਕੀ ਕਰੇਗਾ ਇਸ ਘਰ ਚ ਆ ਕੇ ਸੁਲਤਾਨ ਉਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਇਆ ਉਹ ਸਮੇਂ ਸਮੇਂ ਦੇ ਕਹੇ ਦੇ ਉੱਤੇ ਕਿਰਪਾ ਕਰ ਦੇਵੇ ਨੀ ਆਇੰਦ ਨਹੀਂ ਆਏਗਾ ਦਿਗਰ ਦਰਵੇਸ਼ ਉਹ ਵਾਹਿਗੁਰੂ ਜਿਹੜਾ ਧਰਮੀ ਨੂੰ ਪਿਆਰ ਕਰਨ ਵਾਲਾ ਹੈ ਉਹਦੇ ਬਚਨਾਂ ਨਾਲ ਆਈਏ ਮਈਏ ਏਕ ਆਣ ਜੀਓ ਵਿਤਕਰਾ ਨਾ ਕਰ ਇਹ ਬੀਬੀਆਂ ਮਾੜੀਆਂ ਬੀਬੀਆਂ ਦੇ ਸਰੀਰ ਦੇ ਅੰਦਰ ਵੀ ਉਹੀ ਜੀਓ ਰੱਖਿਆ ਉਹਨੇ ਮਰਦਾਂ ਦੇ ਸਰੀਰ ਦੇ ਵਿੱਚ ਵੀ ਉਹੋ ਜੀਓ ਰੱਖਿਆ ਹੈ ਪਿੰਦੀ ਉਪਕਲੇ ਸੰਸਾਰਾ ਚਾਹੇ ਕੋਈ ਬੀਬੀ ਚਾਹੇ ਕੋਈ ਮਰਦ ਸਾਰੇ ਸੰਸਾਰ ਆ ਰਹੇ ਨੇ ਜਾ ਰਹੇ ਨੇ ਉਸ ਵਾਹਿਗੁਰੂ ਅੱਗੇ ਬੇਨਤੀ ਕਰ ਭਰਮ ਭਰਮ ਆਏ ਤੁਮ ਚੇ ਦੁਆਰਾ ਹੇ ਵਾਹਿਗੁਰੂ ਭਟਕਦਾ ਭਟਕਦਾ ਭਰਮਾਂ ਚ ਪਿਆ ਹੁਣ ਤੇਰੇ ਦਰ ਤੇ ਆ ਕੇ ਡਿੱਗ ਪਿਆ ਜਦੋਂ ਡਿੱਗਿਆ ਅਗਲਾ ਬਚਨ ਆਵਾਜ਼ ਜਿਹੜੀ ਹੈ ਉਹ ਵਾਹਿਗੁਰੂ ਨੇ ਮਾਰੀ ਹੈ ਭਗਤ ਜੀ ਡਿੱਗੇ ਉਸ ਮਾਲਕੇ ਦਰ ਦੇ ਉੱਤੇ ਤੇ ਆਵਾਜ਼ ਮਾਰੀ ਭਗਤ ਜੀ ਨੇ ਤੂੰ ਕੌਣ ਰੇ ਉਹ ਭਾਈ ਤੂੰ ਕੌਣ ਏ ਅੱਗੋਂ ਭਾਈ ਜੀ ਭਗਤ ਜੀ ਕਹਿੰਦੇ ਆ
ਮੈਂ ਜੀ ਨਾਮਾ ਹੋ ਜੀ ਮੈਂ ਨਾਮੇ ਮਤਰ ਨਾਮਾ ਜੀ ਉਹ ਭਾਈ ਕਿਵੇਂ ਆਇਆ ਹੈ ਆਲਾ ਤੇ ਨਿਵਾਰਨਾ ਜਮ ਕਾਰਨਾ ਸੱਚੇ ਪਾਤਸ਼ਾਹ ਆਲਾ ਇਸ ਸੰਸਾਰ ਘਰ ਵਿੱਚ ਇੱਕ ਡਾਰੇ ਜਮਦੂਤਾਂ ਦਾ ਆ ਵੱਡ ਵੱਡ ਖਾਈ ਜਾਂਦਾ ਹੈ ਵੀ ਕੱਲ ਨੂੰ ਕੀ ਬਣੇਗਾ ਤੇਰੀ ਜਿੰਦ ਦਾ ਕਬੀਰ ਚਮਕਾ ਠੇਗਾ ਬੁਰਾ ਹੈ ਉਹ ਨਹੀਂ ਸਿਹਾ ਜਾਏ ਜਮ ਮਾਰਗ ਪੰਥ ਨਾ ਸੁੱਜੀ ਉੱਜੜ ਅੰਧ ਗਵਾਰੋਆ ਨਾ ਜਲ ਲੇਪ ਚਲਾਈਆਂ ਨਾ ਭੋਜਨ ਪਰਕਾਰੋਆ ਭੋਜਨ ਪਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਬੇ ਨਾ ਦਿਸੇ ਘਰ ਬਾਰੋ ਇਬਕੇ ਰਾਹੇ ਜੰਮਣ ਨਾਹੀ ਪੁਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਵਾਹਿਗੁਰੂ ਤੇਰੇ ਬਿਨਾਂ ਕੋਈ ਬੇਲੀ ਨਹੀਂ ਹੈ ਸਰ ਤੇਰੀ ਦਰ ਤੇ ਆ ਕੇ ਡਿੱਗ ਪਿਆ ਡਿੱਗਣ ਦੀ ਦੇਰੀ ਸੀ ਉਹਨੇ ਬਖਸ਼ ਲਿਆ ਭਗਤ ਜੀ ਆਹ ਲਾਹੀ ਬਾਣੀ ਫਿਰ ਦੁਨੀਆਂ ਨੂੰ ਵੀ ਸੁਣਾਓ ਤੁਹਾਡਾ ਤੇ ਪਾਰ ਉਤਾਰਾ ਹੈ ਜਿਹੜਾ ਇਲਾਹੀ ਬਾਣੀ ਇਹ ਲੈ ਲੇਗਾ ਉਹਦਾ ਵੀ ਪਾਰ ਉਤਾਰਾ ਹੋ ਜਾਏਗਾ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਮੇਲੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਮੁਨੀ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਤਿਆ ਵੇਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਦ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ੀ ਨਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਆਪ ਜੀ ਨੇ ਅੰਮ੍ਰਿਤ ਵੇਲੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾ ਪਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਦਰ ਘਰ ਦੇ ਸੇਵ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਮਹਾਰਾਜ ਜੀ ਗ੍ਰੰਥੀ ਸਾਹਿਬ

ਕੌਣ? ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਾਜਵਾ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਬਾਜਵਾ ਸਾਹਿਬ ਦੀ ਦੇਹ ਰੁਕਤਾ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਕਿਰਪਾ ਕਰਨੀ ਮਹਾਰਾਜ ਜੀ ਆਪਣੇ ਸੇਵਕਾਂ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗੋ ਕੇ ਸਹਾਇਤਾ ਕਰਨੀ ਮਹਾਰਾਜ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਬੇਟਾ ਮਨਪ੍ਰੀਤ ਸਿੰਘ ਦੀ ਦੇਹ ਰੁਕਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਕਿਰਪਾ ਕਰਨੀ ਬੱਚੇ ਨੂੰ ਦੇਹ ਰੁਕਤਾ ਦੇ ਨਾਲ ਬਖਸ਼ਿਸ਼ ਕਰਨੀ, ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ, ਅੰਗ ਸੰਗੋ ਕੇ ਸਹਾਇਤਾ ਕਰਨੀ ਮਹਾਰਾਜ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਹ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਸਹਿਜ ਪਾਠ ਲੜੀਵਾਰ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾਂ ਕੇ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਜਗਦੀ ਸੋ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜਿਹੜੇ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਉਹਨਾਂ ਦੀ ਰਸਨਾ ਤੋਂ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਦੀ ਬੇਨਤੀ ਹੈ। ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਬਹੁਤ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਕਾਰਪੇਟ ਕੱਢ ਕੇ ਗੁਰੂ ਘਰ ਦੇ ਵਿੱਚ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਹਰ ਸਾਲ ਸਤੰਬਰ ਮਹੀਨੇ ਦੇ ਵਿੱਚ 31 ਰਾਗ ਦਰਬਾਰ ਕੀਰਤਨ ਸਮਾਗਮ ਕਰਵਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ। ਇਸ ਵੀਕ ਭਾਵ ਕੱਲ੍ਹ ਤੋਂ 11-12-13 ਸਪਤੰਬਰ ਨੂੰ 31 ਰਾਗ ਦਰਬਾਰ ਕੀਰਤਨ ਹੋਣ ਜਾ ਰਹੇ ਨੇ, ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਰਾਗੀ ਸਿੰਘ ਪਹੁੰਚ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 12 ਸਪਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਆ ਰਿਹਾ, ਉਹ ਵੀ ਆਪ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 13 ਸਪਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾਗੱਦੀ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 14 ਸਪਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 17 ਸਪਤੰਬਰ ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 18 ਸਪਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਆਹ ਪੁਰਬ, ਜੋ ਬਟਾਲਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਇਸ ਪਾਵਨ ਅਸਥਾਨ 'ਤੇ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ, ਉਹ ਵੀ ਇਸ ਸਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੇ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਦੇ ਬਾਰੇ ਆਪ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਂਦੀ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਹੋਰ ਜਾਣਕਾਰੀ ਵਾਸਤੇ ਗੁਰੂ ਘਰ ਦੇ ਸਕੱਤਰ ਸਾਹਿਬ ਸਤਿਕਾਰਯੋਗ ਸਰਦਾਰ ਰਾਜਿੰਦਰ ਸਿੰਘ ਜੀ ਮੱਗਰ ਸਾਹਿਬ, ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਉਹਨਾਂ ਦਾ ਫੋਨ ਨੰਬਰ ਹੈ 4087124145 'ਤੇ ਉਹਨਾਂ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਜੀ। ਉਹ ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਸਰਕਾਰ ਜੋ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਘਰਾਂ ਵਿੱਚ ਬੈਠੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1130 ਅੰਗ ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 1130 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਵਸਿਆ ਸੁਖ ਵਸਿਆ ਮਨ ਆਏ। ਚੌਥੀ ਪਦਵੀ ਗੁਰਮੁਖ ਵਰਤੈ ਤਿੰਨ ਨਿਜ ਘਰ ਵਾਸਾ ਪਾਇਆ। ਪੂਰੈ ਸਤਿਗੁਰ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ।

ਹੋਈ ਬਹਿਲੇ ਭੇਖ ਭਵਹਿ ਦਿਨ ਰਾਤੀ ਹਉ ਮੈਂ ਰੋਗ ਨਾ ਜਾਈ ਪੜ ਪੜ ਲੂਜਹਿ ਬਾਦ ਵਖਾਣ ਹੈ ਮਿਲ ਮਾਇਆ ਸੁਰਤ ਗਵਾਈ।

ਸਦ ਲਾਗਾ ਗੁਰ ਸਬਦੇ ਭਵ ਜਲ ਤਰਨਾ ਰਹਾਉ ਭੇਖ ਕਰੈ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੂਖ ਅਤ ਬਹੁਤੀ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰੈ ਫਿਰ ਜੀਵੈ ਤਿਨਕੋ ਮੁਕਤ ਦੁਆਰ ਅੰਤਰ ਸਾਂਤ ਸਦਾ ਸੁਖ ਹੋਵੈ ਹਰ ਰਾਖਿਆ ਉਰਧਾਰ ਜਿਉਂ ਤਿਸ ਭਾਵੈ ਤਿਵੈ ਚਲਾਵੈ ਕਰਨਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ

ਹੋਈ ਜੁਗ ਜੁਗ ਭਗਤਾ ਕੀ ਰੱਖਦਾ ਆਇਆ ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਛੂ ਨਾ ਜਾਣੈ ਸਬਦੇ ਮੇਲ ਮਿਲਾਇਆ ਰਹਾਉ ਅਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਕੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਬਿਧਾ ਪੜਹਿ ਮੂਲ ਨਾ ਪਛਾਣ ਹੈ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੈਤ ਚਿੜਾਇਆ ਪ੍ਰਹਿਲਾਦ

ਇਸ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲਹੁ ਗੁਰਪੂਰਾ ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ ਜਗ ਜੀਵਨ ਧਿਆਏ।

ਨਹਿ ਭੀਗੈ ਅਧਿਕ ਸੂਕਾਇਆ, ਖੱਟ ਸ਼ਾਸਤਰ ਮੂਰਖੈ ਸੁਣਾਇਆ, ਜੈਸੇ ਦਹ ਦਿਸ ਪਵਨ ਚੁਲਾਇਆ, ਬਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਨੂੰ ਗੁਰਦੇਵ ਜੀ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਸਾਨਾਂ ਹੁਣ ਖੇਤੇ ਕਿਧਰੇ ਸੰਤੂਦ ਖੇਤੀਆਂ ਪਾਣੀ ਖੇਤੀਆਂ ਪਾਣੀ ਖੇਤੇ ਪਾਸ ਖੇਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

संत सूर मोह मत्ता।

ਕੀ ਲਿਆ ਬੇਖਾ ਕਮਣ ਸੁਣਾ ਭਗਤ ਕਮਣ।

अंत न सुखी कह नान अंत न करना मेल नान अंत न देखना।

ਕਿਤੇ ਉਤਾਨੰ ਹੁਣ ਕਿਤੇ ਕਿਤੇ ਰਤਨ ਤੁੰਦ ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਮਨ ਉਦਤ ਫੈਕਟਰੀ ਹੈ ਸੁਰਾਂ ਸੁਤ

ਕਮਲ ਸੁਨੇਲਾ ਭਗਤ ਕਮਲ।

ਨਾਨਕ ਅੰਤ

ਸੁਰਖ ਮਤ ਮਨ ਉਦਤ ਹੈ ਕਰੀਏ ਸੁਰਖ ਦਾ ਸੁਧ ਕਰਮ ਖੰਡ ਕੀ ਬਾਣੀ ਜੋਤ।

ਤੇ ਦੇਵਤਾ ਨੂੰ ਹੁਣ ਕਿਤੇ ਕਿਤੇ ਸੰਤੂਨ ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

0: ਕਰਦਾ
1: ਪਾਇਆ।

ਇੱਥੇ ਖੱਪ ਪੈ ਮੈਂਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਦੂਖ ਤੋਂ ਸ਼ਰਮਾ ਇੱਥੇ ਦਾਸ ਪਈ ਦਾ ਮੰਦ ਖਲਾਸੀ ਭਾਣਾ ਹੋਰ ਆਖਣ ਸਕੈ ਇੱਕੋ ਫੈਸਲੇ ਆਖਣ ਉਹ ਜਾਣੇ ਦਿੱਤਿਆਂ ਨੂੰ ਆਪੇ ਜਾਣੇ ਆਖਰ ਦੇ ਆਖਰ ਦੇ ਵਿੱਚ ਹਾਂਜੀ ਸਤੋ ਬਖਸ਼ੇ ਸਿਰ

ਹੈ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ

ਸੋਦਰ ਤੇਰਾ ਸੋ ਕਰਕੇ ਲਿਖ ਬੈ।

ਹੁਣ ਕਿਤੇ ਕਿਤੇ ਰਤਨ ਸੁਣਦ ਕਿਤੀਆਂ ਬਾਣੀ ਕਿਤੇ ਪਾਸ ਕਿਤੀਆਂ ਸੁਣਦੀ ਨਾਨਕ ਅੰਤ ਨਾ ਅੰਤ।

संत सूर मोह पत्ता।

कमल सुरेला भगत कमल कमल क्षेत्र कमला कमल सुरक्षित माँ

0: ਮਨ ਮਨ ਕੇਤੇ ਕੇਤੇ ਰਤਨ ਤੁੰਦ
1: ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਪਾਸ ਰੇਤਰ
0: ਕੇਤੀਆਂ ਸੁਪਤੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪ੍ਰਚੰਡ।

ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦੀਆ ਨੌ ਹਰ ਤਨ ਸਚ ਸੋਏ ਅਖੁੱਟ ਨਾਮ ਤਨ ਕਦੇ ਨਿਖੁੱਟੇ ਨਾਹੀ ਜਿਨ੍ਹੇ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਧਿਆ ਪਾਇਆ ਸਚ ਸੋਏ ਮਨ ਮੇਰੇ ਗੁਰ ਸਭ ਦੀ ਹਰ ਪਾਇਆ ਜਾਏ ਬਿਨ ਸਭ ਦੇ ਜਗ ਭੁੱਲਦਾ ਫਿਰਦਾ ਦਰਗੇ ਮੇਰੇ ਸਜਾਏ ਰਹੋ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਹ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਜੇ ਕੋਈ ਨਾ ਸੁਣੇ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਵਾਹਿਗੁਰੂ ਗੋਵਾਰਾ ਹਉਮੈ ਮੇਰਾ ਕਰ ਕਰ ਬਿਗੁੱਤੇ ਕਹਿ ਚਲੇ ਨਾ ਚਲਦਿਆਂ ਨਾਲ ਗੁਰਮੁਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਜ਼ਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ ਅੰਦਿਨ ਭਗਤ ਕਰੈ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦਰ ਤੇ ਪੈ ਪਾਹਾ ਸੋਰਠ ਮਹੱਲਾ ਤੀਜਾ ਦਾਸਨ ਦਾਸ ਹੋਵੇ ਤਾਂ ਹਰ ਪੈ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅੰਦਿਨ ਹਰ ਗੁਣ ਗਾਈ ਸ਼ਬਦਰ ਤੇ ਸਦਾ ਇੱਕ ਰੰਗੀ ਹਰ ਸਿਉ ਰਹੇ ਸਮਾਈ ਹਰ ਜੀ ਉਹ ਸਾਚੀ ਨਦਰ ਤੁਮਾਰੀ ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ ਰਾਖੋ ਪੈਜ ਹਮਾਰੀ ਰਹੋ ਸ਼ਬਦ ਸਲਾਹੀ ਸਦਾ ਹੋ ਜੀ ਮਾਂ ਗੁਰਪੱਤੀ ਪਉ ਪਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸਚ ਬਾਣੀ ਲੋਜਨ ਅੰਦਿਨ ਜਾਗਾ ਮਹਾਂ ਗੰਭੀਰ ਸਦਾ ਸੁਖਦਾਤਾ ਤਿਸਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀ ਨੀ ਅਚਿੰਤ ਹਰ ਮਨ ਵਸਾਇਆ ਮੰਤਰ ਨਿਰਮਲ ਸਦਾ ਸੁਖ ਅੰਤਰ ਵਿੱਚੋ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਬਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੇ ਰੰਗ ਰਾਤਾ ਸ਼ਬਦੇ ਮਾਤਾ ਹਉਮੈ ਤਰੇ ਵਿਕਾਰਾ ਨਾਨਕ ਨਾਮ ਰਤਾ ਇੱਕ ਰੰਗੀ ਸ਼ਬਦ ਸਵਾਰ ਨਹਾਰਾ ਸੋਰਠ ਮਹੱਲਾ ਤੀਜਾ ਹਰ ਜੀਓ ਤੁਧ ਨੂੰ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲਖਿਨ ਬਸਿਆ ਤੂੰ ਸਾਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੇ ਸ਼ਬਦ ਪ੍ਰਗਾਸਾ ਹਰ ਜੀਓ ਤੁਮ ਆਪੇ ਦਿਓ ਬੁਝਾਈ ਹਰ ਜੀਓ ਤੁਧ ਬਿਟੋ ਬਾਰਿਆ ਸਦ ਹੀ ਤੇਰੇ ਨਾਮ ਬਿਟੋ ਬਲ ਜਾਈ ਰਹੋ ਹਮ ਸ਼ਬਦ ਬੂਏ ਸ਼ਬਦ ਮਾਰ ਜੀ ਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮੰਤਰ ਨਿਰਮਲ ਹੋਆ ਹਰ ਬਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਿਹਾ ਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਤਾ ਜਨਮ ਗਵਾਇਆ ਚੰਮੇ ਵਾਰੋ ਵਾਰਾ ਬਿਸ਼ਟਾ ਕੇ ਕੀੜਾ ਬਿਸ਼ਟਾ ਮੈਂ ਸਮਾਣੇ ਮਨਮੁਖ ਮੁਗਧ ਗਵਾਰਾ ਆਪੇ ਕਰ ਵੇਖੇ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸਾ ਕੋਈ ਨਾ ਮੇਟੇ ਭਾਈ ਕਰਤਾ ਕਰੇ ਸੋਈ ਨਾਨਕ ਨਾਮ ਵਸਿਆ ਮਨੇ ਅੰਤਰ ਭਾਈ ਅਵਰ ਨਾ ਦੂਜਾ ਕੋਈ ਸੋਰਠ ਮਹੱਲਾ ਤੀਜਾ ਗੁਰਮੁਖ ਭਗਤ ਕਰੈ ਪ੍ਰਭਾਵੇ ਅੰਦਿਨ ਨਾਮ ਬਖਾਣੇ ਭਗਤਾਂ ਕੀ ਸਾਰ ਕਰੇ ਆਪ ਰੱਖੇ ਸੋ ਤੇਰੇ ਮਨ ਭਾਣੇ ਤੂੰ ਗੁਣਦਾਤਾ ਸ਼ਬਦ ਵਿਛਾਤਾ ਗੁਣ ਕੈ ਗੁਣੀ ਸਮਾਣੇ ਮਨ ਮੇਰੇ ਹਰ ਜੀਓ ਸਦਾ ਸੰਭਾਲ ਅੰਤਕਾਲ ਤੇਰਾ ਬੇਲੀ ਹੋਵੇ ਸਦਾ ਨਿਵੇ ਤੇਰੇ ਨਾਲ ਰਹਾਓ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਪੂਜੇ ਵਿਚਾਰੇ ਨਿੰਦਾ ਦੁਸ਼ਟੀ ਤੇ ਕਰਫਲ ਪਾਇਆ ਹਰ ਨਾਖਿਸ਼ ਨਖਾ ਵਧਾਰੇ ਪ੍ਰਹਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਓ ਲਏ ਅਬਾਰੇ ਆਪਸ ਹੋਵੋ ਭਲਾ ਕਰ ਜਾਣੋ ਮਨਮੁਖ ਮਤ ਨਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ ਰਾਮ ਨਾਮ ਕਰ ਚੇਤੇ ਨਾਹੀ ਅੰਤ ਗਏ ਪਛਤਾਈ ਸਫਲ ਜਨ ਭਗਤਾਂ ਕਾ ਕੀਤਾ ਗੁਰ ਸੇਵਾ ਆਪ ਲਾਏ ਸਭ ਤੇ ਰਾਤੇ ਸਹਿਜੇ ਮਾਤੇ ਅੰਦਿਨ ਹਰ ਗੁਣ ਗਾਏ ਨਾਨਕ ਦਾਸ ਕਹੇ ਬੈਨੰਤੀ ਹੁਰ ਲਾਗਾ ਤਿਨਕੇ ਪਾਏ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਵ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਝੂਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਏ ਭਾਈ ਫਿਰ ਫਿਰ ਪਛੋਤਾਵੇ ਹਰਕੇ ਦਾਸ ਸੁਹੇਲੇ ਪਾਏ ਜਨਮ ਜਨ ਕੇ ਕਿਲ ਬਿਖ ਦੁੱਖ ਕਾਟੇ ਆਪੇ ਮੇਲ ਮਲਾਈ ਰਹੋ ਇਹ ਕੁਟੁੰਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੇ ਨਾਹੀ ਗੁਰਮੁਖ ਮੁਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੋ ਵਾਰਾ ਹੋ ਮੇਰਾ ਜਗ ਪਲਚ ਰਿਹਾ ਭਾਈ ਕੋਈ ਨਾ ਕਿਸੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਅਭੇ ਬੂਜੇ ਤੂੰ ਆਪ ਪਛਾਣੇ ਹਪ੍ਰਭ ਹੈ ਜਿਸ ਕੇਰਾ ਸਤਿਗੁਰੂ ਸਦਾ ਦਿਆਲ ਹ ਭਾਈ ਬਿਨ ਭਾਗਾਂ ਕਿਹਾ ਪਾਈਏ ਏਕ ਨਜ਼ਰ ਕਰ ਵੇਖੇ ਸਭ ਉੱਪਰ ਜਿਹਾ ਭਉ ਤੇਹਾ ਫਲ ਪਾਈ ਹੈ
ਨਾਨਕ ਨਾਮ ਬਸੇ ਮਨ ਅੰਤਰ ਵਿੱਚੋਂ ਆਪ ਗਵਾਈਏ ਸੂਰਠ ਮਹੱਲਾ ਤੀਜਾ ਚੌਥ ਕਹੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉ ਮੈਂ ਸ਼ਬਦ ਸੁਬਾਣੀ ਬਿਰਗੁਰ ਸਾਚੇ ਭਗਤ ਨਾ ਹੋਵੇ ਹੋਰ ਭੂਲੀ ਫਿਰੇ ਇਹ ਆਣੀ ਬਨਮੁਖ ਫਿਰੇ ਸਦਾ ਦੁੱਖ ਪਾਵੇ ਡੂਬ ਹੋਏ ਬਿਨ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਜ਼ਰ ਘਰੇ ਪਤ ਰਾਖੇ ਹਰ ਨਾਮੋ ਦੇ ਵਡਿਆਈ ਰਹਾਓ ਪੂਰੇ ਗੁਰ ਤੇ ਆਪ ਪਛਾਤਾ ਸਭ ਸਚੇ ਵਿਚਾਰਾ ਹਰਦੇ ਜਗ ਜੀਵਨ ਸਦਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੇ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੇ ਨੌ ਮੀਠਾ ਮਨੇ ਪਿਆਰਾ ਸਤਿਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਜਾਗ ਸਦਾ ਮਨ ਤ੍ਰਿਪਿਆ ਗੁਣ ਗਾਵੇ ਗੁਣੀ ਅਘਾਇਆ ਕਮਲ ਪ੍ਰਕਾਸ਼ ਸਦਾ ਰੰਗਰਾਤਾ ਆਨੰਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਰਾਮ ਨਾਮ ਕੀ ਗਤ ਕੋਈ ਨਾ ਪੂਜੇ ਗੁਰਮਤਿ ਹਿਰਦੇ ਸਮਾਈ ਗੁਰਮੁਖ ਹੋਵੇ ਸੋ ਮਗ ਪਛਾਣੇ ਹਰ ਰਸ ਰਸਮ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੇ ਨਾਮ ਉਪਸਾਈ ਨਾਨਕ ਨਾਮ ਸੁਮਾਲੇ ਸੇਜਨ ਸੋਹੰਦਰ ਸੱਚੇ ਪਤ ਪਾਈ ਸੋਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲੀਏ ਉਲਟੀ ਪਈ ਭਾਈ ਜੀਵ ਤੁਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਪਾਏ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇ ਧੀਲੇ ਬੁਲਾਏ ਮਨ ਹਰ ਜਪ ਮੀਠਾ ਲਾਗੇ ਪਾਈ ਗੁਰਮੁਖ ਪਾਏ ਹਰ ਥਾਏ ਰਹੋ ਬਿਨ ਗੁਰ ਪ੍ਰੀਤ ਨਾ ਉਪਜੇ ਭਾਈ ਮਨਮੁਖ ਦੂਜੇ ਭਾਏ ਤੋ ਕੁੱਟੇ ਮਨਮੁਖ ਕਰਮ ਕਰੇ ਪਾਈ ਪੱਲੇ ਕਿਛੂ ਨਾ ਪਾਏ ਗੁਰਮਿਲੀਏ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੇ ਭਾਈ ਗੁਰ ਕੇ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਦੇ ਗੁਰਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਏ ਭਾਈ ਗੁਰਸਬ ਦੀ ਮੇਲ ਆਏ ਸੋਰਠ ਮਹੱਲਾ ਤੀਜਾ ਕਰ ਪਹਿਲਾ ਕਹੀ ਗੁਣੀ ਤ੍ਰਿਪਵਣ ਬਿਆ ਪਿਆ ਭਾਈ ਗੁਰਮੁਖ ਬੂਝ ਬਜਾਏ ਰਾਮ ਨਾਮ ਲਗ ਛੂਟੀਏ ਭਾਈ ਪੁੱਛਿਓ ਗਿਆਨੀਆਂ ਜਾਏ ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ ਹਰ ਜਿਓ ਤੇਰੇ ਮਨ ਵਸੇ ਭਾਈ ਸਦਾ ਹਰ ਕੇ ਗੁਣ ਗਾਏ ਰਹੋ ਨਾਮੇ ਤੇ ਸਭ ਉਪਜੋ ਭਾਈ ਨਾ ਬਿਸੇ ਮਰ ਜਾਏ ਅਗਿਆਨੀ ਜਗਤ ਅੰਧਾ ਹੈ ਭਾਈ ਸੂਤੇ ਗਏ ਮੋਹਾਏ ਗੁਰਮੁਖ ਸਾਹਿਬ ਬੇਸ ਉਪਰੇ ਭਾਈ ਪਵਜਲ ਪਾਰ ਉਤਾਰ ਜਗਮੇ ਲਾਹ ਹਰ ਨਾਮ ਹੈ ਭਾਈ ਹਿਰਦੇ ਰੱਖਿਆ ਉਰਧਾਰ ਗੁਰਸਰਨਾਈ ਉਭਰੇ ਭਾਈ ਰਾਮ ਨਾਮ ਲਿਵਲਾਏ ਨਾਨਕ ਨੌ ਬੇੜਾ ਨਤੋਲੜਾ ਭਾਈ ਜਿਤਲਕ ਪਾਰ ਜਨ ਪਾਏ ਸੋਰਠ ਮਹੱਲਾ ਤੀਜਾ ਕਰ ਪਹਿਲਾ ਸਤਿਗੁਰ ਸੁਖ ਸਾਗਰ ਜਗੇ ਅੰਤਰ ਹੋਰ ਥਾਂ ਸੁਖ ਨਾਹੀ ਹਉਮੇ ਜਗ ਦੁਖ ਰੋਗ ਪਿਆ ਪਿਆ ਮਰ ਜਨ ਮੈਂ ਰੋਵੇ ਤਾਹੀ ਪ੍ਰਾਣੀ ਸਤਿਗੁਰ ਸੇਵ ਸੁਖ ਪਾਏ ਸਤਿਗੁਰ ਸੇਵੇ ਤਾਂ ਸੁਖ ਪਾਵੇ ਨਾਹੇ ਤਾਂ ਜਾਹੇਗਾ ਜਨਮ ਗਵਾਏ ਰਹੋ ਤ੍ਰੈ ਗੁਣ ਧਾਤ ਵਾ ਕਰਮ ਕਵਾਵੇ ਹਰ ਰਸ ਸਾਧਨਾ ਆਇਆ ਸਮਝਿਆ ਤਰਪਨ ਕਰੇ ਗਾਇ ਤਰੀ ਬਿਨ ਬੁੱਝੇ ਦੁੱਖ ਪਾਇਆ ਸਤਿਗੁਰ ਸੇਵੇ ਸੋ ਵਡਭਾਗੀ ਜਿਸਨੂੰ ਆਪ ਮਿਲਾਏ ਹਰ ਰਸ ਪੀਮਨ ਸਦਾ ਤ੍ਰਿਪਤਾ ਸੇ ਵਿੱਚੋਂ ਆਪ ਗਵਾਏ ਇਹ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮਗ ਨ ਪਾਏ ਨਾਨਕ ਸਤਿਗੁਰ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਵਜਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੇ ਹਰ ਨਾਮ ਦੇਵੋ ਆਧਾਰੇ ਰਹੋ ਮਨਸਾ ਮਾਰ ਦੂ ਦਸ ਹੈ ਸਬਾਣੀ ਪਾਇਆ ਨਾਮ ਅਦਾਰਾ ਹਰ ਰਸ ਚਾਕਮਾ ਨਿਰਮਲ ਹੋਇਆ ਕਿਲਬੇ ਕਾਟਨ ਹਾਰਾ ਸ਼ਬਦ ਮਰੇ ਫਿਰ ਜੀਵੋ ਸਾਰੀ ਤਾਂ ਫਿਰ ਮਰਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਬੀਠਾ ਸਭ ਦੇ ਪਾਵੇ ਕੋਈ ਦਾਤੇ ਦਾਤ ਰੱਖੀ ਹਤੇ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾ ਪੈ ਸੋਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਤਨੁ ਉਪਜੇ ਕਤਮਿਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਬੋਰਾ ਨਾ ਮਨ ਕੇ ਅੰਧਾ ਸ਼ਬਦ ਨਾ ਜਾਣੇ ਝੂਠੇ ਭਰਮ ਭੁਲਾ ਨਾ ਰਹੋ ਤ੍ਰੈਗੁਣ ਮਾਇਆ ਭਰਮ ਭੁਲਾਇਆ ਹੋਮੇ ਬੰਧਨ ਕਮਾਏ ਜਨਮ ਮਰਮ ਪਣ ਸੂਪਰ ਉਭਿਓ ਗਰਭ ਜੋਨ ਦੁਖ ਪਾਏ ਤ੍ਰੈਗੁਣ ਵਰਤੇ ਸਗਲ ਸੰਸਾਰਾ ਹੋਮੇ ਵਿੱਚ ਪਤਖ ਹੋਈ ਗੁਰਮੇ ਖੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਤੋ ਕਰੇ ਸੋਈ ਨਾਨਕ ਨਾਮ ਰਾਮ ਨਿਸਤਾਰਾ ਸ਼ਬਦੇ ਹੋਮੇ ਕੋਈ ਸੋਰਠ ਮਹੱਲਾ ਚੌਥਾ ਕਰ ਪਹਿਲਾ ਇੱਕ ਓਹਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਪਾਹੋ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹੋ ਆਪੇ ਵਣਜ ਵਪਾਰੀ ਆ ਪਿਆਰਾ ਆਪੇ ਸੱਚ ਵੇ ਸਾਹੋ ਜਪ ਮਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਗਮ ਅਥਾਰਾ

ਗੁਪਤੋ ਸਹਿਜਨ ਰਾਤੀ ਤੇਰਾ ਭਉ ਨ ਬੁਝੇ ਗੁਵਾਰੀ, ਸਤਿਗੁਰ ਪੁਰਖ ਮਿਰਿਆ ਪ੍ਰਟਿਆ ਗੁਣ ਗਾਵੇ ਗੁਣ ਵਿਚਾਰੀ, ਗੁਰਮਰ ਪ੍ਰਕਾਸ ਭਿਆ ਸ਼ਾਂਤ ਆਈ ਗੁਰਮਤ ਬੁੱਧ ਨਿਵਾਰੀ, ਆਤਮ ਬ੍ਰਹਮ ਜੀਨ ਸੁਖ ਪਾਇਆ ਸਤਸੰਗਤ ਪੁਰਖ ਤੁਮਾਰੀ, ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ, ਨਾਨਕ ਅਤੁੱਲ ਸਹਿਜ ਸੁਖ ਪਾਇਆ ਅੰਦਿਨ ਜਾਗਤ ਰਹੇ ਬਨਵਾਰੀ, ਸੋਹਲ ਮਹੱਲਾ ਚੌਥਾ ਹਰ ਸਿਉਂ ਪ੍ਰੀਤ ਅੰਤਰ ਮਨ ਵੇਦਿਆ, ਹਰ ਬਿਨ ਰਹਿਣ ਨ ਜਾਈ ਜਿਉ ਮਛਲੀ ਬਿਨ ਨੀਰੇ ਬਿਨ ਥੇ ਤਿਉ ਨਾਮੇ ਬਿਨ ਮਰ ਜਾਈ, ਮੇਰ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹੋਇ ਅੰਤਰ।

ਨਾ ਜਾਈ। ਗੁਰਮੁਖ ਜਲ ਪਾਵੇ ਸੁਖ ਸਹਿਜੇ ਹਰਿਆ ਪਾਏ ਸੁਭਾਈ, ਮਨਕ ਭੁੱਖੇ ਦੈ ਦਿਸ ਡੋਲੇ ਬੇਨਾ ਮੇ ਦੁਖ ਪਾਈ। ਜਨਮ ਮਰੇ ਫਿਰ ਜੋਨੀ ਆਵੇ ਦਰਗੇ ਮਿਲੇ ਸਜਾਈ, ਕਿਰਪਾ ਕਰੇ ਤਾਂ ਹਰ ਗੁਣ ਗਾਵੇ ਹਰ ਰਸੇ ਅੰਤਰ ਪਾਈ। ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਸ਼ਬਦ ਬੁਝਾਈ, ਸੋਟ ਮਹੱਲਾ ਚੌਥਾ ਪੰਜ ਪਦਾ ਅਚਰਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰਤਾ ਭਰਮ ਕਾਠੇ ਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਗੁਰਮਤਿ ਰਾਮ ਨਾਮ ਪ੍ਰਗਾਸੋ ਸਦਾ ਰਹੋ ਸਰਣਾਈ ਰਹਾਓ। ਇਹੋ ਸੰਸਾਰ ਸਭ ਰਿਆਵਣ ਜਾਣਾ, ਮਨ ਮੂਰਖ ਚੇਤ ਅਜਾਣਾ, ਹਰ ਜਿਉ ਕਿਰਪਾ ਕਰੋ ਗੁਰਮੇਲ ਤੋ ਹਰ ਨਾਮ ਸਮਾਣਾ। ਜਿਸ ਕੀ ਵੱਥ ਸੋਈ ਪ੍ਰਭ ਜਾਣੇ, ਜਿਸ ਨੂੰ ਦੇ ਸੋ ਪਾਏ, ਬਸਤਨ ਨੂੰ ਪਤਨ ਮਗੋਚਰ ਗੁਰ ਪੂਰਾ ਅਲਖ ਲਖਾਏ। ਜਿਨ ਇਹ ਚਾਖੀ ਸੋਈ ਜਾਣੇ, ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੂਕੇ ਨਾਹੀ, ਜੇ ਕੋ ਰਖੇ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭ ਨਾ ਕਾ ਪ੍ਰਭ ਸੋਈ, ਜਿਸ ਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ, ਸੋਠ ਮਹੱਲਾ ਪੰਜਵਾਂ ਕਰ ਪਹਿਲਾ ਤੇ ਤੁਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਸੋ ਜਾਤੀ ਕਿਸ ਰਾਧੀ, ਜਾਂ ਸਭ ਕੋ ਕੀਤਾ ਹੋ ਸੀ, ਜੋ ਜੋ ਦਿਸੇ ਬੜੇ ਬੜੇ ਰਾਸੋ ਸੂ ਖਾਕੂ ਰਲਸੀ। ਨਿਰਭਉ ਨਿਰੰਕਾਰ ਪਵ ਖੰਡਨ, ਸਭ ਸੁਖ ਨਿਬਦੇਸੀ, ਹਰ ਜਿਉ ਤੇਰੀ ਦਾਤੀ ਰਜਾ ਮਾਨਸ, ਪਪੜਾ ਕਿਆ ਸਾਲਾਹੀ ਕਿਆ ਤਿਸਕਾ ਮੋਤਾ ਜਾ ਰਹੋ। ਜਿਨ ਹਰ ਧਿਆਇਆ ਸਭ ਕਿਛ ਤਿਸਕਾ ਤਿਸਕੀ ਭੁੱਖ ਅਗਵਾਈ, ਐਸਾ ਤਨ ਦੀਆ ਸੁਖ ਦਾਤੇ ਨਿਖੁੱਟ ਨ ਕਵਹੀ ਜਾਈ। ਆਨੰਦ ਪਿਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ, ਮਨ ਰਾਮ ਨਾਮ ਜਪ ਨਾਮ ਅਰਾਧ, ਅੰਦੇ ਨਾਮ ਬਖਾਣੀ, ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ। ਜਿਨੀ ਇੱਕੋ ਕਿਰਪਾਲ ਹੋਇਆ ਪ੍ਰਭ ਮੇਰਾ, ਸੋ ਲਾਗੇ ਗੁਰ ਕੀ ਬਾਣੀ, ਕੀਮਤ ਕੌਣ ਕਹੇ ਪ੍ਰਭ ਤੇਰੀ, ਤੂੰ ਸਰਬ ਜੀਆ ਦਿਆ ਲਾਲਾ, ਸਭ ਕੁਛ ਤੇਰਾ ਉਪਦੇਰਾ, ਵਰਤੇ ਕਿਆ ਹਮ ਬਾਲ ਗੋਪਾਲਾ। ਰਾਖ ਲੇ ਨਾਨਕ ਜਨ ਤੁਮਰਾ, ਸਿਓ ਪਿਤਾ ਭੂਤ ਕਿਰਪਾਲਾ, ਸੋਠ ਮਹੱਲਾ ਪੰਜਵਾਂ ਕਰ ਪਹਿਲਾ ਚੌਥ ਕੇ। ਗੁਰੂ ਗੋਬਿੰਦ ਸਾਲਾ ਹੀ ਏ ਪਾਈ, ਮੰਤਨ ਹਿਰਦੇ ਧਾਰ, ਸੱਚਾ ਸਾਹਿਬ ਮਨ ਵਸੇ ਪਾਈ, ਇਹ ਕਰਨੀ ਸਾਰ। ਚੇਤਨ ਨਾਮ ਨ ਉਪਜੇ ਪਾਈ, ਸੇਤਨ ਹੋਏ ਛਾਰ, ਸਾ ਸੰਗਤ ਕੋ ਵਾਰਿਆ ਪਾਈ, ਜਨ ਏਕੰਕਾਰ ਆਧਾਰ। ਸੋਈ ਸੱਚ ਅਰਾਧਣਾ ਪਾਈ, ਜਿਸ ਦੇ ਸਭ ਕੁਛ ਹੋਏ, ਗੁਰਪੂਰੇ ਜਾਣ ਆਇਆ ਪਾਈ, ਤਿਸ ਬਿਨ ਅਵਰ ਨਾ ਕੋਈ ਰਹੋ। ਨਾਮ ਬਿਹੂਣੇ ਪਚਮੂਏ ਭਾਈ, ਗਣਤ ਨ ਜਾਏ ਗਣੀ, ਬਿਨ ਸੱਚ ਸੋਚ ਨ ਪਾਈਏ ਭਾਈ, ਸਾਚਾ ਆਗਮ ਧਨੀ। ਆਵਣ ਜਾਣਾ ਚੁੱਕੀ ਪਾਈ, ਝੂਠੀ ਦੁਣੀ ਮਣੀ, ਗੁਰਮੁਖ ਕੋਟ ਉਧਾਰ ਦਾ ਪਾਈ, ਦੇ ਨਹਿ ਵਾਏ ਏਕ ਕਣੀ। ਸਿਮਰ ਸਾਸਤਰ ਸੋ ਦੇ ਪਾਈ, ਬਿਨ ਸਤਿਗੁਰ ਭਰਮ ਨਾ ਜਾਏ, ਅਨੇਕ ਕਰਮ ਕਰ ਥਾਕਿਆ ਪਾਈ, ਫਿਰ ਫਿਰ ਬੰਧਨ ਪਾਏ। ਚਾਰੇ ਕੁੰਡਾਂ ਸੋ ਦੀਆ ਭਾਈ, ਬਿਨ ਸਤਿਗੁਰ ਨਾ ਹੀ ਜਾਏ, ਬੜਭਾਗੀ ਗੁਰ ਪਾਇਆ ਪਾਈ, ਹਰ ਨਾਮ ਨਾ ਭੇ ਆਏ। ਸਦਾ ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸਾਚੇ ਸੋਏ, ਨਦਰ ਕਰੇ ਜਿਸ ਆਪਣੀ ਪਾਈ, ਜਿਸ ਪਰਾਪਤ ਹੋਏ। ਕੋਟਮ ਦੇ ਜਨ ਪਾਈਏ ਪਾਈ, ਬਿਰਲਾ ਕੋਈ ਕੋਏ, ਨਾਨਕ ਨਾਮ ਸੱਚ ਨਾਮ ਪਾਈ, ਸੁਣ ਮੰਤਨ ਨਿਰਮਲ ਹੋਏ, ਸੁਰਠ ਮਹੱਲਾ ਪੰਜਵਾਂ ਦੋ ਤੁਕੇ। ਜੋ ਲੋ ਪਾ ਅਭਾਉ ਇਹ ਮਾਨੇ, ਤੋਲੋ ਮਿਲਣ ਦੂਰ ਆਈ, ਆਨ ਆਪਣਾ ਕਰਤ ਵਿਚਾਰਾ, ਤੁਹੋਂ ਬੀਚ ਵਿਖਾਈ। ਮਾਧਵੇ ਐਸੀ ਦੇਹੋ ਬਜਾਈ, ਸੇਵਾ ਸਾਧ ਕਹੋ ਊਠ ਚਰਨਾ, ਨਾ ਬਿਸਰੇ ਮੋਹਤ ਚਸਾਈ ਰਹਾਓ। ਰੇਮਨ ਮੁਗਧ ਚੇਤ ਚੰਚਲ, ਚਿਤ ਤੁੰਤ ਕੈਸੀ ਹਿਰਦੇ ਨਾਈ, ਪ੍ਰਣਪਤ ਤਿਆਗ ਆਨ ਤੂ ਰਚਿਆ, ਉਰਜਿਓ ਸੰਗ ਵਰਾਈ। ਸੋਗ ਨਾ ਬਿਆ ਪੇ ਵਾਪ ਨ ਥਾਪੇ, ਸਤਸੰਗਤ ਬੁੱਧ ਪਾਈ, ਸਾਗਤ ਜਨ ਨਾਨਕ ਦੀਨ ਸਰਣ ਆਇਓ, ਪ੍ਰਭ ਸਭ ਲੇਖਾ ਰਖੋ ਉਠਾਈ। ਸੋਰਠ ਮਹੱਲਾ ਪੰਜਵਾਂ, ਪੁੱਤਰ ਕਲੱਤਰ ਲੋਕ ਰਹਿ ਬਨਤਾ, ਮਾਇਆ ਸੰਭੇ ਦੇਹੀ, ਅੰਤ ਕੀ ਵਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ। ਰੇਰ ਕਾਹੇ ਪਪੋਰੋ ਦੇਹੀ, ਉੱਡ ਜਾਏ ਕਿਉ ਧੂੰ ਬਾਦਰੋ, ਇੱਕ ਭਾਜੋ ਰਾਮ ਸਨੇਹੀ ਰਹੋ। ਤੀਨ ਸੰਜਿਆ ਕਰਮਣੀਆਂ ਸਾਜੇ, ਕਾਚੇ ਤਾਗ ਪਰੋਈ, ਟੂਟ ਜਾਓ ਗੇ ਸੂਤ ਬਾਪਰੋ, ਫਿਰ ਪਾਛੇ ਪਛਤੋਹੀ। ਜਿਨ ਤੁਮ ਸਿਰ ਜੇ ਸਿਰ ਜ ਸਵਾਰੇ, ਜਿਸ ਤੇ ਆਵੇ ਦਿਨ ਰਾਣੀ ਹੀ, ਜਿਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਉੱਟ ਗਹੇ ਹੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਭੇਟਿਓ ਵਡਭਾਗੀ, ਮਨੇ ਭਿਆ ਪ੍ਰਗਾਸਾ, ਕੋਟ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ, ਆਪਣੇ ਸਤਿਗੁਰ ਕੈ ਭਲੇ ਹਾਰੇ, ਆਗੇ ਸੁਖ ਪਾਛੇ ਸੁਖ ਸਹਿਜਾ, ਘਰ ਆਨੰਦ ਹਮਾਰੇ ਰਹੋ। ਅੰਤਰ ਜਾਮੀ ਕਰਨੇ ਹਾਰਾ, ਸੋਈ ਖਸਮ ਹਵਾਰਾ, ਨਿਰਭਉ ਭਾਈ ਗੁਰਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ।
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਵੀ ਹੋ ਬਣਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਭੇਖੇ ਸਭ ਸੁਖੀਆ ਰੋਗੀ ਕੇ ਭਾਣੇ ਸਭ ਰੋਗੀ ਕਰਨ ਕਰਾਵਣ ਹਰ ਸਵਾਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸਕੇ ਭਾਣੇ ਕੋਈ ਨਾ ਪੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ ਸੰਤ ਸੰਕਾ ਮਨ ਸੀਤਲ ਉਹ ਜਾਣੇ ਸਗਲੀ ਠਾਂਡੀ ਹੋਮੇ ਰੋਗ ਜਾ ਕਾ ਮਨ ਵਿਆਪਤ ਜਨਮ ਮਰੇ ਬਿਲਾਤੀ ਗਿਆਨ ਜੰਦਾ ਕੀ ਨੇਤਰੀ ਪੜਿਆ ਤਾ ਕੋ ਸਰਪ੍ਰਗਾਸਾ ਗਿਆਨ ਅੰਧੇਰਾ ਸੂਚਮ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬੇਨੰਤੀ ਸਵਾਮੀ ਆਪਣੇ ਨਾਨਕ ਕੇ ਸੁਖ ਮਾਗੇ ਜਹ ਕੀਰਤਨ ਤੇਰਾ ਸਾਧੂ ਗਾਵੇ ਤਾ ਮੇਰਾ ਮਨ ਰਾਗੇ ਸੋਰਠ ਮਹੱਲਾ ਪੰਜਵਾਂ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦਰ ਨਾਮ ਧਿਆ ਸਰਬ ਕੋਸ਼ਲ ਸਭ ਥੀਆ ਸੰਤਨ ਬਿਨ ਅਵਰਨ ਦਾਤਾ ਵੀ ਆ ਜੋ ਜੋ ਸਰਨ ਭਰੇ ਸਾਧੂ ਕੀ ਸੋ ਪਾਰ ਗਰਾਮੀ ਕੀ ਆ ਰਹੋ ਕੋਟ ਪਰਾਧ ਮਿਟੇ ਜਨ ਸੇਵਾ ਹਰ ਕੀਰਤਨ ਰਸ ਗਾਈਏ ਇਹਾਂ ਸੁਖ ਆਗੇ ਮੂਖ ਜਲ ਜਨ ਕਾ ਸੰਗ ਵਡਭਾਗੀ ਪਾਈਏ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇ ਤਦ ਉਪਮਾ ਕਹੀਏ ਗਮ ਗੋਚਰ ਸਦ ਬਨਾਸੀ ਸਨ ਸੰਤਨ ਕੀ ਰਹੀਏ ਨਿਰਗੋ ਨੀਚੇ ਨਾਥ ਪਰਾਧੀ ਓਟ ਸੰਤਨ ਕੀ ਆਹੀ ਬੂਢਤ ਬਹੁ ਗ੍ਰੰਥ ਕੰਪੂ ਨਾਨਕ ਲਿਓ ਨਵਾਈ ਬੂਢਤ ਮੋਹ ਗ੍ਰਹਿ ਅੰਧ ਕੂਪ ਮਹਿ ਨਾਨਕ ਲਿਹੋ ਨਵਾਹੀ ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਜਾ ਕੇ ਹਿਰਦੇ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪਜਾਈ ਦਾਸ ਸਪਨੇ ਕੇ ਤੂੰ ਬੇਸਰ ਨਾਹੀ ਚਰਨ ਧੂੜ ਮਨ ਪਾਈ ਤੇਰੀ ਕਥ ਕਥਾ ਕਥਨ ਨਾ ਜਾਈ ਗੁਰ ਨਿਧਾਨ ਸੁਖਦਾ ਤੇ ਸਾਮੀ ਸਭ ਤੇ ਉੱਚ ਬਡਾਈ ਰਹੋ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸਿਵ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮੇ ਸਮਾਨੇ ਜਾ ਕੋ ਤੁਦੇ ਆਪ ਬਜਾਈ ਗੁਰ ਪ੍ਰਸਾਦ ਮਿਟਿਓ ਗਿਆਨਾ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆ ਲਾਤਾ ਕੋ ਮਨ ਤੇ ਵਿਸਰਨ ਜਾਈ ਸੂਰਨ ਮਹੱਲਾ ਪੰਜਵਾਂ ਸਗਲ ਸਮੱਗਰੀ ਬਹੁ ਵਿਆਪੀ ਕਬ ਊਚੇ ਕਬ ਨੀਚੇ ਸੁਧ ਨਾ ਹੋਈਏ ਕਾਹੂ ਜਿਤਨਾ ਉੜ ਕੋ ਨ ਪਹੁੰਚੇ ਮੇਰੇ ਮਨ ਸਾਧ ਜਿਨਾ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਉਹ ਜੋ ਭਰਮ ਭਲਾ ਵਾ ਕਹੀਏ ਨਿਤ ਹੋਰ ਜੋ ਸਗਲ ਸੰਸਾਰਾ ਪੂਰਨ ਭਗਤ ਪੁਰਖ ਸਾਮੀ ਤਾਕਾ ਸਰਬ ਥੋਕ ਤੇ ਨਿਆਰਾ ਨਿੰਦੋ ਨਾ ਹੀ ਕਾਹੋ ਬਾਤੇ ਖਸਮ ਕਾ ਕੀ ਆ ਜਾਗੋ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾ ਲਈਆ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰ ਤੋ ਅਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਏ ਅਪੂਰਨ ਤੱਤ ਵਿਚਾਰਾ ਸੋਰਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਿਖ ਕਾਟੇ ਨਿਮਿਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਵੀ ਬੋ ਪੁਰਖ ਗਿਆਨੇ ਸੁਨਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹੋ ਮੁਕਤ ਭੁਗਤ ਜੁਗਤ ਸਚ ਪਾਈਏ ਸਰਬ ਸੁਖਾ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਸਰਵਣੀ ਸੁਣੀਏ ਰਸਨਾ ਗਾਈਏ ਹਿਰਦੇ ਧਿਆਈਏ ਸੋਈ ਕਰਨ ਕਰਨ ਸਮਰੱਥ ਸਵਾਮੀ ਜਾਤੇ ਪ੍ਰਥਾ ਨਾ ਕੋਈ ਬੜੇ ਭਾਗ ਰਤਨ ਜਨ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਸੋਰਠ ਮਹੱਲਾ ਪੰਜਵਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਏ ਸੰਜੋਗਾ ਪ੍ਰਭਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਏ ਗੁਰਪੂਰੇ ਤੂੰ ਰਾਖਿਆ ਰਹੋ ਸਾਚਾ ਸਾਹਿ ਅਮਿਤ ਵਡਿਆਈ ਭਗਤ ਬਛਲ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆ ਆਦਿ ਬਿਰਧ ਪ੍ਰਤਪਾਲਾ ਹਰ ਅਮਿਤ ਨਾਮ ਭੋਜਨ ਤ ਪੁੰਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸਵਾਮੀ ਮੇਰੇ ਸਰਵ ਕਲਾ ਬਣਿਆਈ ਪ੍ਰਗਟ ਭਈ ਸਗਲੇ ਚੁਕੇ ਅੰਦਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਚੌਪ ਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਇਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਹੀ ਏ ਮਨ ਤੇਰਾ ਭਾਈ ਰਹੋ ਪਾਮਲੋ ਬਾਮਲ ਮਲ ਤੋਮਾ ਇਹ ਮਨ ਤੂੰ ਤੂ ਦੇਸਾਂ ਸੁਣ ਮੀਤਾ ਹੋ ਤੇਰੀ ਸਰਣ ਆਈ ਆਇਆ ਪ੍ਰਭ ਮਿਲੋ ਦੇਹ ਉਪਦੇਸਾ ਮਾਂ ਨਕੀ ਜੇ ਸਰਨ ਪ੍ਰੀਜੇ ਕਰੇ ਸੁਭਲਾ ਮਨਾਈਏ ਸੁਣ ਮੀਤਾ ਜੀਓ ਪਿੰਡ ਤੰਤਰ ਪੀਜੇ ਦਰਸ਼ਨ ਹਰ ਜਿਉ ਪਾਈਏ
ਪਿਓ ਨੂੰ ਗ੍ਰਹਿ ਪ੍ਰਸ਼ਾਦ ਸੰਤਨ ਕੇ ਹਰਨਾਮਾ ਹੈ ਮੀਠਾ ਜਨ ਨਾਨਕੋ ਗੁਰ ਕਿਰਪਾ ਧਾਰੀ ਸਭ ਅਕੁੱਲ ਨਿਰੰਜਨ ਡੀਠਾ ਸੋਠ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋਠਾ ਕਰ ਸਵਾਮੀ ਸਰਬ ਜੀ ਆਕਾ ਦਾਤਾ ਦੇ ਪ੍ਰਤਪਾਲੇ ਨਿਤ ਸਾਰ ਸੰਭਾਲੇ ਗੁਨੇ ਮੂਰਖ ਜਾ ਤਾਰੇ ਹਰ ਅਰਾਧਨਾ ਜਾ ਨਾਰੇ ਹਰ ਹਰ ਗੁਰ ਗੁਰ ਕਰਤਰੇ ਹਰ ਜਿਉ ਨਾਮ ਪਰਿਉ ਰਾਮਦਾਸ ਹਰ ਹਰ ਹਰ ਜਿਉ ਨਾਮ ਪਰਿਉ ਰਾਮਦਾਸ ਰੋ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਭ ਕੁਟਾ ਭਰਪੂਰੀ ਰੇ ਪੇਖਤ ਸੁੰਦ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਥੋ ਮਿਤ ਕਰਵਾਨੋ ਕਿਆ ਜਾਣਾ ਹੋ ਕੈ ਸੋ ਰੇ ਕਰੋ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਦੇ ਹੋ ਉਪਦੇਸੋ ਰੇ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਭਰਾ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣੇ ਆਪੇਖਿਆ ਸੋ ਫਿਰ ਗਰਵਾਸਨ ਪਰਿਆ ਰੇ ਸੋਠ ਮਹੱਲਾ ਪੰਜਵਾਂ ਜਿਨਾ ਬਾਤ ਕੋ ਬਹੁਤ ਅੰਦੇ ਸਰੋ ਤੋਂ ਮਿਟੇ ਸਭ ਗਿਆ ਸਹਿਜ ਨੈਨ ਉੜ ਸੁਖਮਨ ਨਾਰੀ ਉਦ ਕਮਲ ਬਿਕਸਿਆ ਦੇਖਿਓ ਚਰਜ ਪਿਆ ਜੇ ਠਾਕਰ ਕੋ ਸੰਤ ਕਾਦ ਬੋਜੋ ਹਿਰਦੇ ਗੁਰ ਦੇ ਆ ਰਾਓ ਜੋ ਦੂਤ ਮੈਂ ਬਹੁਤ ਸੰਦਾਵ ਤੇ ਭਿਆਨਕ ਪਿਆ ਕਹੇ ਬੇਨੰਤੀ ਰਾਗ ਠਾਕਰ ਤੇ ਹਮ ਤੇਰੀ ਸਰਣੇ ਆ ਜੈ ਭੰਡਾਰ ਗੋਬਿੰਦ ਕਾ ਖੋਲਿਆ ਜੈ ਪ੍ਰਾਪਤ ਲੈ ਹਾ ਏ ਕਰਤਨ ਮੋਕੋ ਗੁਰ ਦੀਨਾ ਮੇਰਾ ਮੰਤਨ ਸੀ ਤਰਥੀਆ ਏਕ ਬੁੰਦ ਗੁਰ ਅੰਮ੍ਰਿਤ ਦੀਨੋ ਤਾ ਟਲ ਅਮਰ ਨਾ ਬੂਆ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਬੋਲ ਨਾ ਲਿਆ ਸੋਠ ਮਹੱਲਾ ਪੰਜਵਾਂ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਸੇ ਜੰਤ੍ਰਿਪਤ ਆ ਗਾਈ ਗੁਣ ਮੋਲ ਜਿਸਰੇ ਦੇ ਨ ਵਸਿਆ ਤੇ ਨਰ ਤ੍ਰਿਸ਼ਨ ਤਖਾਈ ਹਰ ਅਰਾਧੋ ਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ ਰਾਮ ਸਨਈ ਤਿਸ ਲਾਖ ਵੇਦਨ ਜਣੇ ਆਈ ਜੈ ਜਿਨ ਓਟ ਕਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜੇ ਨਰ ਵਿਸਰਿਆ ਪੁਰਖ ਵਧਾਤਾ ਤੇ ਦੁਖੀਆ ਮੈਂ ਗਣਨੇ ਜੈ ਗੁਰਮਾਨ ਪ੍ਰਭੂ ਲਿਬਲਾਈ ਤੈ ਮਹਾਨੰਦ ਹਰਸ ਕਿਰਿਆ ਜੈ ਪ੍ਰਭ ਸਾਰ ਗੁਰੂ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤੇ ਤਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਾਹਿਬ ਪਕਰੀ ਸੰਤਨ ਕੀਰ ਦੇ ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾਂ ਰਾਜਨ ਮੇ ਰਾਜਾ ਔਰ ਜਾਇਓ ਮਾਨਨ ਮੇ ਅਭਿਮਾਨੀ ਲੋਭਨ ਮੈਂ ਲੋਭੀ ਲਾਭ ਆਏ ਤੋ ਹਰ ਰੰਗ ਰਚੇ ਗਿਆਨੀ ਹਰ ਜਨ ਕੇ ਓਏ ਹੀਸਾ ਆਵੇ ਵੇਖ ਨਿਟਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤਰਤਾਵੇ ਰਾਓ ਅਮਨ ਸਿਓ ਅਮਲੀ ਲਪਟਾਇਓ ਘੁੰਮਨ ਘੁੰਮ ਪਿਆਰੀ ਖੀਰ ਸੰਗ ਬਾਰ ਖਾਲੀਨਾ ਪ੍ਰਭ ਸੰਤ ਤੇਥੇ ਹਤਕਾਰੀ ਵਿਦਿਆ ਮੋ ਵਿਦਿਅੰਸੀ ਰਚਿਆ ਨੈਣ ਦੇਖ ਸੁਖ ਪਾਵੇ ਜੈਸੀ ਰਚਨਾ ਸਾਧ ਲੋਭਾਨੀ ਤੇ ਹਰ ਜਨ ਹਰ ਗੁਣ ਗਾਵੇ ਜੈਸੀ ਪੂਕਤਾ ਸੀਕਾ ਪੂਰਕ ਸਲਗਾਕਾ ਸਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮਹਿਲੇ ਤੂੰ ਪੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹੋ ਤੁਮ ਸਭ ਸਾਜੇ ਸਹਿਜ ਸਵਾਜੇ ਜਿਉ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦੇ ਆਲਾ ਤੁਮ ਸੁਖਦਾਈ ਪੁਰਖ ਵਧਾ ਦੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੇ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾ ਕਰ ਸਿਰ ਮੂਰਾ ਈਹਾ ਉਹਾ ਤਹਾਰੋ ਧੋਰਾ ਰਹਾਓ ਕੀਤੋ ਕੋ ਮੇਰੇ ਸਮਾਨੇ ਕਰਨ ਹਰ ਤਿਰ ਜਾਣੇ ਤੂੰ ਦਾਤਾ ਮਾਗਨ ਕੋ ਸਗਲੀ ਦਾਨ ਦਿਓ ਪ੍ਰਭਾਨੇ ਖਿਨ ਮੈਂ ਅਵਰ ਖਿਨੈ ਮੈਂ ਅਵਰਾ ਚਤ ਚਲਤ ਤੋ ਮਾਰੇ ਰੂੜੋ ਗੂੜੋ ਗੈ ਰੰਗ ਵੀਰੋ ਉੱਚੋ ਗਮ ਅਪਾਰੇ ਸਾਧ ਸੰਸ਼ੋ ਤੁਮੇ ਮਲਾਇਆ ਤੋ ਸੁਨੀ ਤੁਮਾਰੀ ਬਾਣੀ ਆਨੰਦ ਪਿਆ ਪੇਖਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣੇ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹੋ ਸੰਤਨ ਸਿਉ ਮੇਰੀ ਦੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਿਆਂ ਸਿਉ ਹਮਲਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੋਕੋ ਪੂਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰ ਭਰਾਏ ਅਬ ਕਹਾ ਕਰੋਗੇ ਜੋ ਫਾਟਿਓ ਸਗਲੋ ਲੇਖਾ ਮਹਾਂਨੰਦ ਭਏ ਸੁਖਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਪਿਸਮਾ ਦੇ ਸੋਰਠ ਮਹੱਲਾ ਪੰਜਵਾਂ
ਜੇਤੀ ਸਮਗਰੀ ਦੇ ਖੇਰ ਨਰ ਤੇਤੀ ਹੀ ਛੱਡ ਜਾਣੀ ਰਾਮ ਨਾਮ ਸੰਕਰ ਵਿਵਹਾਰ ਆਪਾਵ ਪਦ ਨਿਰਵਾਣੀ ਪਿਆਰੇ ਤੂੰ ਮੇਰੋ ਸੁਖਦਾਤਾ ਗੁਰਪੂਰੇ ਦੀ ਆਪ ਦੇਸਾ ਤੁਮ ਹੀ ਸੰਗ ਵਿਵਹਾਰਾ ਉਪਦੇਸਾ ਤੁਮ ਹੀ ਸੰਗ ਪਰਾਤਾ ਸੋ ਕਾਮ ਕ੍ਰੋਧ ਲੋਹ ਮੋਹ ਇਮਾਨਾ ਤਾਮਾ ਸੁਖ ਨਾ ਪਾਈਏ ਹੋ ਹੋ ਰੇਨ ਤੂੰ ਸਗਲ ਕੀ ਮੇਰੇ ਮਨ ਤੋ ਆਨੰਦ ਮਗਲ ਸੁਖ ਪਾਈਏ ਘਾਲ ਨਾ ਪਾਨੇ ਅੰਤਰ ਵਿਦ ਜਾਣੇ ਤਾਂ ਕੀ ਕਰ ਮਨ ਸੇਵਾ।

बिछट आनम लाया पशु प्रेत मुग्ध पाए सर होते हर नामा मुख गाया पूरे गुर की देख बढ़ाई ताकि कीमत कहन ना जाय रहू दुख सो काट आया डेरा नंद मंगल बिसरावा मन वांछित फल मेरे अचिंता पूर्ण होए काम इहा सुख आगे मुख उजल मिट गए आवण जाने निरपा पाए हृदय नाम वस्या अपने सतगुर के मन भाणे उठत बैठत हर गुण गावे दुख दर्द प्रमपागा कह नानक ताके पूर करमा जाके चरनी मन लागा सोठ महला पंजमा रतन छाड़ कौडी संग लागे जाते कछु न पाई है पूर्ण पर ब्रह्म परमेश्वर मेरे मन सदा त्याई है सिमरो हर हर नाम प्राणी मिनसे काची दे अज्ञानी राव मृग तृष्णा अरसपन मरो ताकि कछ न बढ़ाई नाम भजन बिन कन न आवत संगन का हूं जाई हों करत व्याई अवरदा जी को काम न कीना तब तबत नह तृता सिया राम नाम नहीं चीना साधु विकार बिखे रस्मा तो संकते कर फेरे नानक की प्रपा बिनती काटो अवगण मेरे सोरठ महला पंजमा गुण गावो पूर्ण विरासी काम क्रोध बिख जारे महा बिखम अगन को सागर साधु संग अधारे पूरे गुर मेट्यो भरम देरा पज प्रेम भगत प्रभ ने राओ हर हर नाम निधान रसपिया मंतन रे अगाए जतकत पूर दे परमेश्वर कत आवे कत जाए जब तब संजम ज्ञान तत्वेता जिसमन वसे गोपाला नाम रतंजन गुरमुख पाया ताकि पूरण काला कल कलेश मिटे दुख सकले काठी जमकी फासा कौ नानक प्रभ कृपा तारी मंतन भय विगासा सोरठ महला पंजवा कर्ण करावण हार प्रभदाता पार ब्रह्म प्रभ सामी सगले जी किए दयाला सो प्रभ अंतर जामी मेरा गुर हुआ आप सहाय सुख सहज नंद मंगल रस अचरज भई वडाई रहो गुर की शरण भय पैना से साची दर गह माने गुण गावत राध नाम हर आए अपने थाने जय जयकार करे सब संगत साध प्यारी सदबलिहार जाओ प्रभ अपने जिन पूर्ण पैज सवारी गोष्ठ ज्ञान नाम सुन उदे जन नानक दर्शन पाया प्यो कृपाल नानक प्रभ नसे ती करे आया सोठ महला पंजमा प्रभ की सरन सगल पहला थे दुखविन से सुख पाया दयार हो अपार ब्रह्म स्वामी पूरा सतगुर त्याया प्रभ जी यो तू मेरो साहिब दाता कर कृपा प्रभ दीन दयाला गुण गा भूर अंगराता रो सतगुर नाम निधान दड़ाया चिंता सगल बिनासी कर कृपा अपनो कर दीना मन वस्या अविनाशी ताको बिघन को लागे जो सतगुरे अपने राके चरण कमल वसे हृदय अंतर अमृत हरदा चाके कसे वासे विप्रव अपने जिन मन की इच्छा बजाई नानक दासा के बलिहारे जिन पूर्ण पैज रखाई सोरठ महला पंजमा माया मोह मगन दियारे देवन हार ना जाने जियो पिंड साज जिन रचिया बल अपनो करमाने मन मूढ़े देख रहे हो प्रभ सामी जो कुछ करे सोई जाने रहे रहे न कुछ ऐछा नहीं रहो जेबा स्वाद लोभ मद मातो उपजे अनेक विकारा बहुत जन पर मत दुख पाया हम में बंधन के पारा देखवाड़ अनक पढ़ते मैं पर दारा संग फाके चित्र गुप्त जब लेखा मांगे तब कौन पढ़दा तेरा ठाके दीन दयाल पूरण दुख पंजन तुम बिन ओट न काय काढ़ रहे हो संसार सागर में मैं नानक प्रभ शरण आई सोठ महला पंजवा पार ब्रह्म हो असहाय कथा कीर्तन सुखदाई गुरपूरे की बाणी जप आनंद करो नित प्राणी हर साचा सिमरो पाई साध संग सदा सुख पाई हर विसन कब गुंजाई रहो अमृत नाम परमेश्वर तेरा जो सिमरे सो जीवे जिसनु कर्म प्राप्त होवे सो जन निर्मल थीवे बिगन मरणासन सब सुखनासन गुरचरणी मन लागा गुण गावत अचुत अवनासी अंधन हतंग रागा मन अच्छे सही फल पाए हर की कथा सुहेली आद अंत मंत नानक को प्रभ हुआ बेली सोरठ महला पंजमा पंच पदा बिनसे मो मेरा और तेरा बिनसे अपनी तारी संतो यह बता वह कारी जित हमें गर्म निवारी रहो सर्व पूत पर ब्रह्म कर्मा न्या होवा सगल निनारी पेखो प्रभ जियो अपने संगे चूके पीत परमारी औखद नाम निर्मल जद अमृत पाइये गुरधारे कहो नानक जिस मस्तक लिखिया तिस गुरम रोग बदारी सोठ महला पंजमा घर दूजा दो पद एको ओंकार सतगुर प्रसाद सगल बनस्पत मैं बस अंतर सगल दूपो किया ऊंच नीच मैं जो तुस्माणी घटखट माध हो जिया
ਸੰਤੋ ਕੱਢ ਕੱਢ ਰਿਹਾ ਸਮਾਇਓ, ਪੂਰਨ ਪੂਰ ਰਿਹੋ ਸਰ ਮੈਂ ਜਲ ਸਰ ਰਹੀਆ ਆਇਓ ਰਹਾਓ। ਗੁਣਦਾਨ ਨਾਨਕ ਜਸ ਗਾਵੇ, ਸਤਿਗੁਰ ਭਰਮ ਚੁਕਾਇਓ, ਸਰਬ ਨਵਾਸੀ ਸਦਾ ਆਲੇਪਾ ਸਭ ਮੈਂ ਰਿਹਾ ਸਮਾਇਓ। ਸੋਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਨੰਦਾ, ਬਿੰਥੇ ਜੰਮਰਨ ਤੈ ਦੁਖੀ, ਚਾਰ ਪਦਾਰਥ ਨਵਨਿਤ ਪਾਵੇ ਬਾਹਰ ਨਾ ਤ੍ਰਿਸ਼ਨਾ ਭੁੱਖੀ, ਜਾ ਕੋ ਨਾਮ ਲੇ ਤੂੰ ਸੁਖੀ, ਸਾਸ ਸਾਸ ਤੇ ਭਾਵੋ ਠਾਕਰ, ਕੋ ਮੰਤਨ ਜੀ ਰਹਿ ਮੁਖੀ ਰਾਓ। ਸ਼ਾਂਤ ਪਾਵੈ ਹੋਵੈ ਮਨ ਸੀਤਲ, ਅਗਲ ਨਾ ਅੰਤਰ ਦੁਖੀ, ਗੁਰੂ ਨਾਨਕ ਕੋ ਪ੍ਰਭ ਦਿਖਾਇਆ, ਜਲ ਥਲ ਤ੍ਰਿਪਮ ਰੁਖੀ, ਸੋਰਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇੰਤੇ ਆਪ ਛੁਡਾਵੋ, ਇਹ ਪੀਤੜ ਤੇ ਇੰਤੂ ਡਾਰੋ, ਆਪਣੇ ਨਿਕਟ ਬੁਲਾਵੋ, ਆਪਣੀ ਬੁਧੇ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਰਹੋ ਬਿਸਰਨਾ ਹੀ ਕਬੂ ਹੋਏ ਤੇ, ਇਹ ਵਿਦ ਮਨ ਮੈਂ ਪਾਵੋ, ਗੁਰਪੂਰਾ ਭੇਟਿਓ ਬੜਪਾਗੀ, ਜਨ ਨਾਨਕ ਕਦੇ ਨਾ ਧਾਵੋ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਥੀ ਕਾਲ ਨ ਜਾਈ, ਤਿਸ ਪ੍ਰਭ ਤਿਆਗ ਅਵਰ ਕਤਰਾ ਚੋ, ਜੋ ਸਭ ਮੈਂ ਰਿਹਾ ਸਮਾਈ, ਹਰ ਹਰ ਸਿਮਰੋ ਸੰਤ ਕਪਾਲਾ, ਸਾਧ ਸੰਗ ਮਿਲਣ ਨਾਮ ਤੇ ਆਵੋ, ਪੂਰਨ ਹੋਵੇ ਕਾਲਾ, ਰਹੋ ਸਾਰ ਸੰਭਾਲੇ ਨਿਤ ਪਤ ਪਾਲੇ, ਪ੍ਰੇਮ ਸਾਹਿਤ ਕਰ ਲਾਵੇ, ਕਹੋ ਨਾਨਕ ਪ੍ਰਭ ਤੁਮਰੇ ਵਿਸਾਗਤ, ਜੀਵਨ ਕੈਸੇ ਪਾਵੇ। ਸੋਠ ਮਹੱਲਾ ਪੰਜਵਾਂ, ਅਵਿਨਾਸੀ ਜੀ ਅਨਕੋ ਦਾਤਾ, ਸਿਮਰਤ ਸਮਲ ਖੋਈ, ਕੁੰਡ ਦਾਨ ਭਗਤਨ ਕੋ ਵਰਤਨ, ਬਿਰਲਾ ਪਾਵੇ ਕੋਈ, ਮੇਰੇ ਮਨ ਜਪ ਗੁਰ ਪਾਦ ਪ੍ਰਭ ਸੋਈ, ਤਾਂ ਕਿ ਸਰਨ ਪਿਆ ਸੁਖ ਪਾਈਏ, ਬੜ ਦੁਖ ਨਾ ਹੋਈ ਰਹੋ, ਬੜਭਾਗੀ ਸਾਧ ਸੰਗਤ ਪ੍ਰਾਪਤ, ਤਨ ਭੇਟਦ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਵਾਛੇ, ਜਿਨ ਹਰ ਨਾਮ ਹਿਰਦੇ ਪਰੋਈ। ਸੋਠ ਮਹੱਲਾ ਪੰਜਵਾਂ, ਜਨਮ ਜਨ ਕੇ ਦੁਖ ਨਿਵਾਰੇ, ਸੂਕਾ ਮਨ ਸਾਧਾਰੇ, ਦਰਸ਼ਨ ਭੇਟਤ ਹੋਤ ਨਿਆਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ ਰਹੋ, ਸਿਮਤ ਪੁਰਖ ਪੂਰਨ ਵਿਧਾਤੇ, ਆਪੇ ਕਰਨ ਹਾਰਾ, ਆਪਣ ਦੱਸ ਆਪ ਬਾਰਿਆ, ਨਾਨਕ ਨਾਮ ਅਧਾਰਾ। ਸੋਠ ਮਹੱਲਾ ਪੰਜਵਾਂ, ਅੰਤਰ ਕੀ ਗੱਲ ਤੁਮ ਹੀ ਜਾਣੇ, ਤੁਝੀ ਪਾਹੈ ਨਵੇਰੋ, ਬਖਸ਼ ਦੇਹੋ ਸਾਹਿਬ ਪ੍ਰਭ, ਆਪਣੇ ਲਾਖ ਤੇ ਕਰ ਫੇਰੋ, ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ, ਹਰ ਚਰਨ ਸਰਨ ਮੋਹਚੇਰੋ ਰਹੋ, ਬੇਸੁਮਾਰ ਬੇ ਅੰਤ ਸਮਾਮੀ, ਉਚੋ ਗਨੀ ਗਹਿਰੋ, ਕਾਠ ਸਿਲਕੀ ਨੋ ਦਾਸ ਰੋਹੋ, ਨਾਨਕ ਕਹਾ ਨਹਿ ਹੋਰੋ। ਸੋਠ ਮਹੱਲਾ ਪੰਜਵਾਂ, ਭਾਈ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ, ਅਸਥਰ ਪਏ ਲਾਗ ਹਰ ਚਰਨੀ, ਗੋਬਿੰਦ ਕੇ ਗੁਣ ਗਾਏ, ਭਲੋ ਸਮੂਰਤ ਪੂਰਾ, ਸ਼ਾਂਤ ਸ਼ਾਂਤ ਸਹਿਜ ਆਨੰਦ ਨਾਮ ਬਜ ਬਾਜੇ, ਅਨੰਦ ਤੂਰਾ ਰਹੋ, ਮਿਲੇ ਸਮਾਂ ਵੀ ਪ੍ਰੀਤੇ ਮੈਂ ਆਪਣੇ ਘਰ ਮੰਦਰ ਸੁਖਦਾਈ, ਹਰ ਨਾਮ ਦਾਨ ਨਾਨਕ ਜਨ ਪਾਇਆ, ਸਗਲੀ ਇੱਛ ਪਜਾਈ। ਸੋਠ ਮਹੱਲਾ ਪੰਜਵਾਂ, ਗੁਰ ਕੈ ਚੰਨ ਵਸੇਰਦ ਪੀਤਰ, ਸਭ ਲੱਖਣ ਪ੍ਰਭ ਕੀ ਨੇ, ਭੈ ਕਿਰਪਾਲ ਪੂਰਨ ਪਰਮੇਸ਼ਰ, ਨਿਦਾਨ ਨਾਮ ਮਨ ਚੀ ਨੇ, ਮੇਰੋ ਗੁਰ ਰਖਬਾਰ ਉਮੀਤ, ਦੂਨ ਚੌਣੀ ਤੇ ਵਡਿਆਈ, ਸੋਭਾ ਨੀਤਾ ਨੀਤ ਰਾਓ, ਜੀ ਜਨ ਪ੍ਰਭ ਸਗਲ ਅਧਾਰੇ, ਦਰਸ਼ਨ ਵੇਖਣ ਹਾਰੇ, ਗੁਰਪੂਰੇ ਕੀ ਅਰਚਜ ਵਡਾਈ, ਨਾਨਕ ਸਦਬਲੇ ਹਾਰੇ। ਸੋਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਰਮ ਅਪਾਰ, ਵਿਛਲ ਵਿਨੋਦ ਆਨੰਦ ਸੁਖ ਮਾਣੋ, ਖਾਏ ਜੀਵੋ ਸਿੱਖ ਪਰਿਵਾਰ, ਹਰ ਕੇ ਚੰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਚ ਬੋਤ, ਲੰਛੜਿਓ ਬਿਖਸਾਰ ਰਹਾਓ, ਭਾਈ ਕਿਰਪਾਲ ਪੂਰਨ ਵਿਰਾਸੀ, ਆਪ ਕੀਨੀ ਸਾਰ, ਪੇਖ ਪੇਖ ਨਾਨਕ ਬਿਖਸਾਨੋ, ਨਾਨਕ ਨਾਹੀ ਸੋ ਮਾਰ। ਸੋਠ ਮਹੱਲਾ ਪੰਜਵਾਂ, ਗੁਰਪੂਰੇ ਆਪਣੀ ਕਲਤਾਰੀ, ਸਭ ਕਟ ਉੱਚੀ ਦੇਆ, ਆਪੇ ਮੇਲ ਵਡਾਈ, ਕਿਨੀ ਕੁਸ਼ਲ ਖੇਮ ਸਭ ਪਿਆ, ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਸਦਾ ਨਿਹਾਲ, ਰਹੋ ਅੰਤਰ ਬਾਹਰ ਥਾਨ ਅੰਤਰ ਅੰਤਰ, ਜਤਕਤ ਤੋਂ ਖੁਸ਼ ਹੋਈ, ਨਾਨਕ ਗੁਰ ਪਾਇਓ ਵਡਪਾਗੀ, ਤੇ ਜੇਵੜ ਅਵਰ ਨਾ ਕੋਈ। ਸੋਠ ਮਹੱਲਾ ਪੰਜਵਾਂ, ਸੁਖਮੰਗਲ ਕਣਿਆਂ ਦਾ ਸਤੁਨ, ਪ੍ਰਭ ਕੇ ਸਰ ਨਿਹਾਰਿਆ, ਰਾਖਨ ਹਾਰੇ ਰਾਖਿਓ ਬਾਰਕ, ਸਤਿਗੁਰ ਤਾਪ ਉਤਾਰਿਆ, ਉਭਰੇ ਸਤਿਗੁਰ ਕੀ ਸਰਨ ਆਈ, ਜਾ ਕੀ ਸੇਵਨਾ ਬਿਰਥੀ ਜਾਈ, ਰਹੋ ਕਰਮੈ ਸੁਖ ਬਰਫਨ ਸੂਖਾ, ਪ੍ਰਭ ਆਪਣੇ ਭਏ ਦਿਆਲਾ, ਨਾਨਕ ਬਿਘਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ। ਸੋਠ ਮਹੱਲਾ ਪੰਜਵਾਂ, ਸਾਧੂ ਸੰਗ ਭਿਆ ਮਨ ਉਦਮ, ਨਾਮ ਰਤਨ ਜਸ ਗਾਈ, ਮਿਟ ਗਈ ਚਿੰਤਾ ਸਿਮਰ ਅਨੰਤਾ, ਸਾਗਰ ਧਰਿਆ ਭਾਈ, ਹਿਰਦੇ ਹਰ ਕੇ ਚਰਨ ਵਸਾਈ, ਸੁਖ ਪਾਇਆ ਸਹਿਜ ਨਾਨਕ ਭਗਤ ਭਏ ਵਿਨਾਸੀ, ਆਪਣਾ ਬਤ ਭਿਆ ਸਹਾਈ। ਸੋਠ ਮਹੱਲਾ ਪੰਜਵਾਂ, ਗਏ ਕਲੇਸ਼ਰ ਜਿਉ ਤੂੰ ਸੁਸੰਪਤ ਰਾਸ, ਰੱਖ ਲਿਓ ਭਾਈ ਮੇਰੇ ਕੋ, ਪ੍ਰਭਾਗੇ ਅਰਦਾਸ ਰਾਓ, ਜੋ ਮਾਂਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ ਕਹੋ, ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇ ਸਾ। ਸੋਠ ਮਹੱਲਾ ਪੰਜਵਾਂ,
ਸਿਮਰ ਸਿਮਗੁਰ ਸਤਿਗੁਰੇ ਆਪਣਾ ਸਗਲ ਦੁੱਖ ਮਟਾਇਆ, ਤਾਪ ਰੋਗ ਹੈ ਗੁਰ ਪਚਨੇ ਮਨ ਇੱਛੇ ਫਲ ਪਾਇਆ। ਮੇਰਾ ਗੁਰ ਪੂਰਾ ਸੁਖਦਾਤਾ, ਕੰਨ ਕਾਨ ਸਮਰੱਥ ਸਵਾਮੀ, ਪੂਰਨ ਪੁਰਖ ਵਦਾਤਾ ਰਾਓ। ਆਨੰਦ ਵਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭਏ ਦਿਆਲਾ, ਜੈ ਜੈਕਾਰ ਭਏ ਜਗਵੀਤਰ ਹੋ, ਆਪਾਰ ਬ੍ਰਹਮ ਰਖਵਾਲਾ। ਸੋਠ ਮਹੱਲਾ ਪੰਜਵਾਂ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਧ ਪਿਆ ਮੇਰੇ ਸਤਿਗੁਰ ਪੂਰੇ ਹੋਈ, ਸਰਬ ਕਰਿਆਣ ਰਹੋ। ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕਰਵਾਣ। ਸੋਠ ਮਹੱਲਾ ਪੰਜਵਾਂ, ਦੁੱਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਭਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ, ਆਪਣਾ ਬਿਰਧ ਸੁਮਾਰਿਆ। ਕੋਈ ਰਾਜੇ ਰਾਮ ਕੀ ਰਖਵਾਲੀ, ਸੂਖ ਸਹਿਜ ਨੰਦ ਗੁਣ ਗਾਵੋ, ਮੰਤਨ ਦੇ ਸੁਖਾਲੀ ਰਾਓ। ਪਤਿਤ ਉਧਾਰਨ ਸਤਿਗੁਰ ਮੇਰਾ, ਮੋਹ ਤਸਕਾ ਪਰਵਾਸਾ, ਬਖਸ਼ ਲੈ ਸਭ ਸੱਚੇ ਸਾਹਿਬ ਜੁਣ ਨਾਨਕ ਕੀ ਅਰਦਾਸਾ। ਸੋਠ ਮਹੱਲਾ ਪੰਜਵਾਂ, ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ, ਸਗਲ ਰੂਪ ਵਧਾਰੋ, ਗੁਰਪੂਰੇ ਕੀ ਚਰਨੀ ਉਭਰੇ ਕਾਰ ਸਗਲ ਸਵਾਰੇ। ਹਰਜਨ ਸਿਮਰਿਆ ਨਾਮ ਆਧਾਰ, ਤਾਪ ਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਹੋ। ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਦਾਨ ਕੀ ਕਰਤੇ ਕੀ ਸਾਧ ਸ਼ਬਦ ਸਤ ਭਾਖਿਆ। ਸੋਠ ਮਹੱਲਾ ਪੰਜਵਾਂ, ਭਾਈ ਕਿਰਪਾਲ ਸਵਾਮੀ, ਮੇਰੇ ਤਿਤ ਸਾਚੇ ਦਰਬਾਰ, ਸਤਿਗੁਰ ਤਾਪ ਗਵਾਇਆ, ਭਾਈ ਠੰਡ ਪਈ ਸੰਸਾਰ। ਆਪਣੇ ਜੀ ਜਾਂਦੇ ਆਪੇ ਰਾਖੇ, ਜਮੇ ਕੀ ਉਹ ਹਰਤਾਰ, ਹਲਕੇ ਚਰਨ ਦੇ ਉਰਧਾਰ। ਸਦਾ ਸਦਾ ਪ੍ਰਭ ਸਿਮਰੀਏ ਪਾਈ, ਤੁਕ ਕਿਲ ਵਿਖ ਘਾਟਣ ਹਾਰ ਰਹੋ। ਇਸਕੀ ਸਰਨੀ ਉਭਰੇ ਪਾਈ, ਜਿਨ ਰਚਿਆ ਸਭ ਕੋਏ, ਕਰਨ ਕਰਨ ਸਮਰੱਥ ਸੁਪਾਈ, ਸੱਚੇ ਸੱਚੀ ਸੋਏ, ਨਾਨਕ ਪ੍ਰਭ ਤੇ ਆਈਏ ਪਾਈ, ਮੰਤਨ ਸੀਤਲ ਹੋਏ। ਸੋਠ ਮਹੱਲਾ ਪੰਜਵਾਂ, ਸੰਤੋ ਹਰ ਹਰ ਨਾਮ ਧਿਆਈ, ਸੁਖ ਸਾਗਰ ਪ੍ਰਭ ਸੇਉ ਨਾਹੀ, ਮਨ ਚੰਦੜਾ ਫਲ ਪਾਈ ਰਹੋ। ਸਤਿਗੁਰ ਪੂਰੇ ਤਾਪ ਗਵਾਇਆ, ਆਪਣੀ ਕਿਰਪਾ ਧਾਰੀ, ਪਾਰ ਬ੍ਰਹਮ ਭਏ ਦਿਆਲਾ, ਦੁੱਖ ਮਿਟਿਆ ਸਭ ਪਰਵਾਰੀ। ਸਰਨਦਾਨ ਮੰਗਰ ਰਸੂਪਾ, ਹਰ ਕਾ ਨਾਮ ਆਧਾਰੋ, ਨਾਨਕ ਪਾਤ ਰਾਖੀ ਪਰਮੇਸ਼ਰ, ਉਧਰਿਆ ਸਭ ਸੰਸਾਰੋ। ਸੋਠ ਮਹੱਲਾ ਪੰਜਵਾਂ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭਾ ਦੇ ਰਾਖਿਆ, ਹਰ ਗੋਬਿੰਦ ਨਾਮਾ ਨਰੋਆ। ਰਹੋ ਤਾਪ ਗਿਆ ਪ੍ਰਭਿਆ, ਮਟਾਇਆ ਜਨ ਕੀ ਲਾਜ ਰਖਾਏ, ਸਾਧ ਸੰਗਤ ਭਏ ਸਾਧ ਸੰਗਤ ਤੇ ਸਫਲ ਪਾਏ, ਸਤਿਗੁਰ ਕੇ ਬਲ ਜਾਈ। ਹਲਤ ਪਲ ਪ੍ਰਭ ਦੋਵੇਂ ਸਿਮਰੇ, ਹਮਰਾ ਗੁਣ ਅਬ ਗੁਣ ਨਾ ਵਿਚਾਰਿਆ, ਅਟਲ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਸੋਠ ਮਹੱਲਾ ਪੰਜਵਾਂ, ਜੀ ਅੰਤਰ ਸਭ ਤਿਸਕੇ ਕੀਏ, ਸੋਈ ਸੰਤ ਸੁਹਾਈ, ਆਪਣੇ ਸੇਵਕੀ ਆਪੇ ਰਾਖੇ, ਪੂਰਨ ਭਈ ਵਡਾਈ। ਪਾਰ ਬ੍ਰਹਮ ਪੂਰਾ ਮੇਰੇ ਨਾਲ, ਗੁਰ ਪੂਰੇ ਪੂਰੀ ਸਭ ਰਾਖੀ, ਹੋਏ ਸਰਬ ਦਿਆਲ ਰਹੋ। ਆਂਦੇ ਨਾਮ ਦਾਮ ਤੇ ਆਏ ਜੀ ਪ੍ਰਾਣ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਏ ਰਾਖੇ, ਜਿਉ ਬਾਰਕ ਪਿਤ ਮਾਤਾ। ਸੋਠ ਮਹੱਲਾ ਪੰਜਵਾਂ, ਕਰਤੀ ਜਾ ਚੌਪ ਦੇ ਇੱਕ ਓਹੰਕਾਰ, ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿ ਸਾਚੋ ਕਾਇਆ, ਸਕਦਾਰਾ ਨੇ ਪਤੇ ਆਇਆ, ਉਮਰਾ ਹੋ ਆਗੇ ਚੇਰਾ, ਮਿਲ ਰਾਜਨ ਰਾਮ ਨਵੇਰਾ। ਅਬ ਢੂੰਡਣ ਕਥੂ ਨਾ ਜਾਏ, ਗੋਬਿੰਦ ਭੇਟੇ ਗੁਰ ਗਸਾਈ, ਰਹੋ ਆਇਆ ਪ੍ਰਭ ਦਰਬਾਰਾ, ਨਸਤਾ ਸਗਰੀ ਮਿੱਠੀ ਪੁਕਾਰਾ, ਲੱਭਦੇ ਆਪਣੀ ਪਾਈ ਤਾਂ ਕਤ ਆਵੇ ਕਤ ਜਾਈ, ਤੈ ਸਾਚ ਨਾਏ ਨੇ ਵੇਰਾ, ਉਹਾਂ ਸਮਠਾਕਰ ਸਚੇਰਾ, ਅੰਤਰ ਜਾਮੀ ਜਾਮੇ ਮੇ ਬੋਲ ਤੇ ਆਗ ਪਛਾਣੇ, ਸਰਬਧਾਨ ਕੋ ਰਾਜਾ ਤੈ, ਅਨੰਤ ਸ਼ਬਦ ਅਗਾ ਜਾ ਤੈ, ਪੈ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਸੋਠ ਮਹੱਲਾ ਪੰਜਵਾਂ, ਹਿਰਦੇ ਨਾਮ ਵਸਾਇਓ, ਕਰ ਬੈਠੇ ਗੁਰੂ ਥੇ ਆਇਓ, ਗੁਰ ਪੂਰੇ ਸੱਚ ਗਿਆ, ਸੋ ਸੁਖ ਸਾਚਾ ਲਿਆ, ਆਪਣਾ ਹੋਇਓ ਗੁਰ ਮਿਹਰਬਾਨ, ਆਨੰਦ ਸੁਖ ਕਲਿਆਣ ਮੰਗਲ ਸਿਉ ਆਏ, ਖਰ ਕਰ ਇਸ਼ਨਾਨਾ ਰਹੋ। ਸਾਚੀ ਗੁਰ ਵਡਿਆਈ, ਤਾਂ ਕੀ ਕੀਮਤ ਕਹਿਣ ਨਾ ਜਾਏ, ਸਿਰ ਸਾਹਾ ਪਾਤਸ਼ਾਹ ਗੁਰ ਭੇਟਤ ਮਨ ਓਮਾਹਾ, ਸਗਲ ਪਰਾ ਛਤਲਾ ਥੇ ਮਿਲ ਸਾ ਸੰਘ ਕੇ ਸਾਥੇ, ਕੁੰਡ ਦਾਨ ਹਰ ਨਾਮਾ ਜਾ ਪੂਰਨ ਹੋਏ ਕੰਮ, ਗੁਰਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੇ ਜੈਕਾਰਾ, ਨਾਨਕ ਪ੍ਰਭ ਮੇਰੇ ਸਾਥੇ, ਜਨਮ ਮਰਨ ਪਹਿਲਾ ਥੇ। ਸੋਠ ਮਹੱਲਾ ਪੰਜਵਾਂ, ਗੁਰਪੂਰੇ ਕਿਰਪਾ ਧਾਰੀ, ਪ੍ਰਭੂਰ ਪੂਰੀ ਲੋਚ ਹਮਾਰੀ, ਕਰ ਸਨਾਨ ਗ੍ਰਹਿ ਆਏ ਅਨੰਦ ਮਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਤੇ ਆਈਏ, ਅੰਦਨ ਸੁਕਰਤ ਕਰੀਏ ਰਹੋ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਕਨਾਸੇ, ਹਰ ਚਰਨੀ ਚਿਤਲਾਏ, ਉਸਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜਨ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ,
ਵਿਘਨ ਵਿਨਾਸ਼ਨ ਸਭ ਦੁੱਖ ਨਿਆਸਨ ਸਤਿਗੁਰੂ ਨਾਮ ਅੰਦਰ ਆਇਆ ਕੋਈ ਪਾਪ ਐਸਾ ਪਾਵਨ ਜਨ ਨਾਨਕ ਸੁਖ ਕਰ ਆਇਆ ਸੋਠ ਮਹੱਲਾ ਪੰਜਵਾਂ ਸਾਹਿਬ ਗੁਣੀ ਕਹੇ ਰਾ ਕਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਕਿਰਪਾਲਾ ਸਭ ਜੀ ਭਏ ਦਿਆਲਾ ਜਪ ਨੰਦ ਰਹੋ ਗੁਰ ਚਰਨਾ ਹੋ ਕਤਨੀ ਪ੍ਰਭ ਸਰਨਾ ਰਹੋ ਤੇਰਿਆਂ ਦਲ ਤੇਰੇ ਦੇ ਮਰਾਰੀ ਪ੍ਰਭ ਅਚਲ ਨੀ ਵਸਾਰੀ ਬਲਤਨ ਤਕੀਆ ਤੇਰਾ ਤੂੰ ਭਾਰ ਉਠਾ ਕੁਰ ਮੇਰਾ ਜਿੰਜਨ ਸੰਗਤ ਪਾਸਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸਦੀਆ ਕੁਸਲ ਖੇਮ ਸਭ ਤੀਆ ਹੋਏ ਪ੍ਰਭ ਸਹਾਈ ਸਭ ਉਠਲਾ ਕੀ ਪਾਈ ਸਾ ਸਾਸ ਪ੍ਰਭ ਧਿਆਈਏ ਹਰ ਮੰਗਲ ਨਾਨਕ ਗਾਈਏ ਸੋਰਠ ਮਹੱਲਾ ਪੰਜਵਾਂ ਸੂਖ ਸਹਿਜਾਨੰਦਾ ਪ੍ਰਭ ਮਿਲਿਓ ਮਨ ਪਾਵਨਦਾ ਪੂਰੇ ਗੁਰ ਕਿਰਪਾ ਧਾਰੀ ਤਾਕਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਦੀ ਨਾਨਕ ਬਾਜੇ ਆਨੰਦ ਵੀ ਨਾ ਰਹੋ ਅਰ ਚੜ੍ਹਨੀ ਕੀ ਉੱਠ ਸਰਾਣੀ ਸਭ ਚੂਕੀ ਕਾਰਨ ਲਗਾਣੀ ਜਗ ਜੀਵਨ ਦਾ ਤਾਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਖਾ ਫਾਸਾ ਮਨ ਪੂਰਨ ਹੋਈ ਆਸਾ ਜੈ ਪੇਖਾ ਤੈ ਸੋਈ ਹਰ ਪ੍ਰਭ ਬਿਨ ਅਵਰ ਨਾ ਕੋਈ ਕਰ ਕਿਰਪਾ ਪ੍ਰਭ ਆਖੇ ਸਭ ਜਨ ਜਨ ਦੁਖ ਲਾਥੇ ਨਿਰਭਉ ਨਾਮ ਧਿਆਏ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾਂ ਠਾਂਡ ਪਈ ਕਰਤਾਰੇ ਤਾਪ ਛੋੜ ਸੁਗਿਆ ਪਰਵਾਰੇ ਸੂ ਪੂਰੇ ਹੈ ਰਾਗੀ ਗੁਰ ਚਾਤੇ ਕੀ ਤਾਖੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਆ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਆਰੀ ਪ੍ਰਭ ਡਪਨਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਿਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਕਬੀਰਾ ਜਬ ਨਾਨਕ ਨਾਮ ਸਤ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਬਾਲ ਨ ਵਿੰਗਾ ਹੋਆ ਮੱਜਨ ਕੁਰੇ ਅੰਧਾਰਾ ਸੇ ਜਫਰ ਕਿਰਪਿਖ ਨਾਸੇ ਸੰਤੋ ਰਾਮਦਾਸ ਸਰੋਵਰਣੀ ਕਾਜੋ ਨਾ ਵੇਸੋ ਕੁੱਲ ਤਰਾਵੇ ਧਾਰ ਹੋਆ ਹੈ ਜੀ ਕਾ ਰਹੋ ਜੈ ਜੈਕਾਰ ਜਗਾਵੇ ਮਨ ਚਿਦੜਾ ਫਰ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਤੇ ਜੋ ਉਹਨੂੰ ਪਰਮਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਾਣੇ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਨ ਆਈ ਸਭ ਚਿੰਤਾ ਗਣਤ ਮਿਠਾਈ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਨਵਾਹੀ ਪੂਰੀ ਗਾਈ ਬਾਤ ਨਰੇ ਆਊਰੀ ਉਹ ਚਰਨ ਨਿਸਤਾਰੇ ਹਰ ਨਾਮ ਸਮਾਰੇ ਆਪਣਾ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਘਰ ਰਾਖੇ ਮਾਤ ਪਿਤਾ ਜੋ ਪਾਦਾ ਰਹੋ ਬੜਭਾਗੀ ਸਤਿਗੁਰ ਪਾਇਆ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਰ ਰਖ ਲਈਆ ਹਰ ਦਰਸ਼ਨ ਪ੍ਰਾਣ ਅਧਾਰਾ ਏ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਨ ਸੁਭਾਮੀ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਂ ਸੋਹੇ ਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਬੰਦ ਸੰਗ ਸਹਾਈ ਰਹੋ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੈਨੇ ਕਰ ਕਿਰਪਾ ਹਰ ਜਸ ਦੀ ਨਹੀਂ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਏ ਪੌੜ ਨਾ ਜੋਨੀ ਪਾਈਏ ਜਿਸ ਦੇਵੇ ਪੁਰਖ ਵਧਾਤਾ ਹਰ ਹਸਤ ਨਹੀਂ ਜਾਤਾ ਜਮ ਕੰਕਰ ਨੇ

ਕੀਤੀ ਪੂਰੀ ਸਬਰ ਵਰਿਆ ਪਰ ਪੂਰੀ ਖੇਮ ਕੁਸ਼ਲ ਪਿਆ ਇਸ਼ਨਾਨਾ ਪਾਰ ਬ੍ਰਹਮ ਬਿਟੋ ਕਰਬਾਨਾ ਗੁਰ ਕੇ ਚਰਨ ਕਮੜਤ ਤਾਰੇ ਬਿਘਨ ਲਾਗੇ ਤਿਲਕਾ ਕੋਈ ਕਾਰੇ ਸਗਲ ਸਵਾਰੇ ਰਹੋ ਮਿਲ ਸਾਧੂ ਦੁਰ ਮਤ ਖੋਏ ਪੁੱਤ ਪਨੀਤ ਸਭ ਹੋਏ ਰਾਮਦਾਸ ਸਰੋ ਭਰਨਾਤੇ ਸਬਲਾ ਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਈਏ ਮਨ ਫਾਂਸ਼ਦ ਵਰ ਪਾਏ ਗੁਰ ਪੂਰਾ ਹਿਰਦੇ ਤੇ ਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਸੋਲਠ ਰਾਗ ਸੋਲਠ ਮਹੱਲਾ ਪੰਜਵਾਂ ਦਹਦੇ ਸਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਸੋਲਠ ਮਹੱਲਾ ਪੰਜਵਾਂ ਦਹਦੇ ਛਤਰ ਮੇਘ ਘਟਾ ਘਟਦਾ ਮਨ ਚੰਕ ਡਰਾਇਓ ਸੇਜ ਅਖੇ ਦੀ ਨੀਂਦ ਨਹਿ ਨੈਨੋ ਪਰਤ ਦੇ ਸਦਾਇਓ ਨਾ ਹੁਣੇ ਸੰਦੇ ਸਰੋ ਮਾਇਓ ਏਕੇ ਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਹੋ ਆਇਓ ਰਹਾਓ ਕਿਉਂ ਬਿਸਰੇ ਹੇ ਲਾਲ ਪਿਆਰ ਸਭ ਗੁਣਾ ਸੁਖਦਾਇਓ ਮੰਦਰ ਚਰਕੇ ਪੰਥ ਨਿਹਾਰਿਓ ਨੈਣ ਨੀਰ ਭਰੇ ਆਇਓ ਹਾਂ ਹਾਂ ਪੀਤ ਪਿਆ ਹੈ ਵੀਚੋ ਸੰਤ ਦੇਸ ਨਿਕਟਾਇਓ ਪਾਂਭੀਰੀ ਕੇ ਪਾਤ ਪੜਦੋ ਬਿਨ ਵੇਖੇ ਦੂਰ ਆਇਓ ਪਿਓ ਕਿਰਪਾਲ ਸਰਬ ਕੋਠਾ ਕਰ ਸਗਰੋ ਦੁੱਖ ਮਟਾਇਓ ਕਹੋ ਨਾਨਕ ਖਾਮੇ ਪੀਤ ਗੁਰ ਕੋਈ ਤੇ ਉਹਦੇ ਹਰ ਵੀ ਢਲੋ ਪਾਇਓ ਸਰਬ ਰਿਓ ਅੰਦੇ ਸਰੋ ਮਾਇਓ ਜੋ ਚਾਹਤ ਸੋ ਗੁਰੂ ਮਲਾਇਓ ਸਰਬ ਗੁਣਾ ਨਿਦਰ ਆਇਓ ਰਾਓ ਮਹਲ ਰਾਹੋ ਦੂਜਾ ਸੋਠ ਮਹੱਲਾ ਪੰਜਵਾਂ ਗਹੀ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਭਰਿਓ ਭਗਤ ਗੋਬਿੰਦ ਕਾਇ ਰਾਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਿਚੀਜਿਓ ਜੀਵ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕਰਵਾਣ ਰਾਓ ਜੈਸਾ ਬਾਲਕ ਭਾਏ ਸਵਾਈ ਲੱਖ ਅਪਰਾਧ ਕਮਾਵੇ ਕਰ ਪਦੇਸ ਝੜਕੇ ਬੋ ਪਾਂਤੀ ਬੋਹੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ੜੇ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਰ ਜਾਣੇ ਤਾਵਾ ਕਿਸ ਪੇ ਅੱਖ ਸੁਣਾਈਏ ਕਹਿਣਾ ਕਥਨ ਨ ਭੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਏ ਅਵਰ ਓਟ ਮੈਂ ਸਗਲੀ ਦੇਖੀ ਕਿ ਤੇਰੀ ਓਟ ਰਹਾਈਏ ਹੋਏ ਦਿਆਲ ਕਿਰਪਾਲ ਪ੍ਰਭ ਠਾਕਰ ਆਪਣੇ ਸੁਣੇ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਔਖਦ ਮੁਖ ਦੀਆ ਜਨ ਨਾਨਕ ਸੁਖ ਬਸੰਤੀ ਸੋਠ ਮਹੱਲਾ ਪੰਜਵਾਂ ਸਿਮਰ ਸਿਮ ਪ੍ਰਭਾਏ ਨੰਦਾ ਦੁੱਖ ਰੇਟ ਸਭ ਨਾਟੇ ਗੁਣ ਗਾਵ ਦਿੱਤੇ ਆਵਤ ਪ੍ਰਭ ਆਪਣਾ ਕਾਰ ਸਗਲੇ ਸਾਂਢੇ ਜਗਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸਾ ਜਾ ਭਜਲ ਪਾਰ ਉਤਾਰਾ ਰਹੋ ਤੂੰ ਹੈ ਮੰਤਰੀ ਸੁਣੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਆਰਾ ਤੂੰ ਆਪੇ ਦਾਤਾ ਹੈ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਅੱਖ ਪੁਰਾਣੀ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀ ਜਿਵੇਂ ਪ੍ਰਭ ਆਪਣਾ ਚਰਜ ਤੁਮੇ ਵਡਿਆਈ ਧਾਰ ਅਨੁਗ੍ਰਹਿਆ ਪ੍ਰਭ ਸਵਾਮੀ ਮਦਦ ਕੀ ਨੀ ਬੁਰੀ ਸਦਾ ਸਦਾ ਨਾਨਕ ਵਲਿਆਰੀ ਪਾਛੋ ਸੰਤਾ ਧੂਰੀ ਸੋਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਠ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਠ ਸਵਾਰੀ ਆਪਣੇ ਦਾਸ ਕੋ ਭਿਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਊਨਾ ਬਾਤ ਨ ਕਾਈ ਰਹੋ ਕਰਤੇ ਪੁਰਖ ਦਾਲ ਦਬਾਇਆ ਪਿੱਛੇ ਲੱਗ ਚਲੀ ਬਾਇਆ ਤੋੜ ਨ ਕਤੂ ਆਵੇ ਮੇਰੇ ਪੂਰੇ ਸਤਿਗੁਰ ਭਾਵੇ ਸਿਮਰ ਸਿਮਰ ਦੇ ਆਲਾ ਸਬਜੀ ਭਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰਵ ਸਵਾਮੀ ਮੋਰ ਆਏ ਪੁਨ ਪਦਾਰਥ ਤੇਰਾ ਜਨ ਨਾਨਕ ਇਕ ਧਿਆਇਆ ਸਰ ਭਲਾ ਪੁਨ ਪਾਇਆ ਸੋਠ ਮਹੱਲਾ ਪੰਜਵਾਂ ਕਰਤੀ ਜਦ ਉਪਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮ ਸਭ ਥੋਗ ਵਾਰੇ ਗੁਰ ਕਾ ਸ਼ਬਦ ਵਿਚਾਰੇ ਰਹੋ ਸਾਧ ਸੰਗ ਮੱਲਾ ਥੀ ਪਾਰ ਬ੍ਰਹਮ ਪਿਓ ਸਾ ਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਪਾਇਆ ਸੋਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਲਾਇਆ ਸੋ ਕਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸੰਗਲ ਮਟਾਇਆ ਹਰ ਕੇ ਨਾਮ ਕੀ ਬੜੇ ਆਈ ਆਠ ਪੈਰ ਗੁਣ ਗਾਈ ਗੁਰਪੂਰੇ ਤੇ ਪਾਈ ਰਹੋ ਪ੍ਰਭ ਕੀ ਅਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾਂ ਆਗੇ ਸੁਗੁਰ ਦੀਆ ਪਾਛੇ ਕੁਸ਼ਲ ਖੇਮ ਗੁਰ ਕੀਆ ਸਾਨੂੰ ਦਾਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜ੍ਹੇ ਸਵਾਈ ਰਹੋ ਜੀ ਜਨ ਸਭ ਭਏ ਦਿਆਲਾ ਪ੍ਰਭ ਨੇ ਕਰਦਾਨ ਦੀਨੇ ਸਹਿਰ ਸਵਾਏ ਮਿਲੇ ਗੋਪਾਲਾ ਨਾਨਕ ਸਾਜਪਤੀ ਨੇ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਬ ਲਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਵਿਨਾਸੀ ਤਾ ਕੀ ਸੇਵ ਨ ਵਿਰਥੀ ਜਾ ਸੀ ਅਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬੁਲਿਹਾਰੀ ਜਿਨ ਪੂਰਨ ਪੈਠ ਸਵਾਰੀ ਮਨ ਚਲਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆਇਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਾਰ ਪ੍ਰਭ ਸੋਈ ਰਹਾਓ
ਪ੍ਰਭ ਆਪਣੇ ਪਰ ਦੀਨੇ ਸਗਲ ਜੀ ਬਸਕੀ ਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨੰਦ ਤੂਰੇ ਸਰਵ ਕਲਿਆਣ ਪ੍ਰਭ ਕੀ ਨੇ ਕਰ ਕਿਰਪਾ ਆਪ ਦੀ ਨੇ ਵੇਦਨ ਸਤਿਗੁਰੇ ਆਪ ਗਵਾਈ ਸਿਸ ਸੰਤ ਸਭ ਸਰਸੇ ਹੋਏ ਹਰ ਨਾਮ ਧਿਆਈ ਰਹੋ ਜੋ ਮੰਗੇ ਸੋਲੇ ਵੈ ਪਰ ਆਪਣਾ ਸੰਤਾਂ ਦੇ ਵੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਜ ਸੁਭਾਕਿਆ ਸੋਠ ਮਹੱਲਾ ਪੰਜਵਾਂ ਸੋਇ ਕਰਾਈ ਜੋ ਤੁਤ ਪਾਵੇ ਮੋਹ ਸਿਆਣਪ ਕਛੂ ਨਾ ਆਵੇ ਹਮ ਬਾਲਕ ਤੋਂ ਸਰਣ ਆਈ ਪ੍ਰਭ ਆਪੇ ਪੈ ਜਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪਿਤ ਪਾਲਣ ਲਾਗਾ ਕਰੀ ਤੇਰਾ ਕਰ ਆਇਆ ਪ੍ਰਾਉ ਜੀ ਜਨ ਤੇਰੇ ਤਾਰੇ ਪ੍ਰਭ ਡੋਰੀ ਹਾਥ ਮਾਰੇ ਜੋ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੋਠ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰ ਹੋਇਆ ਸਭ ਕਾਜ ਹਮਾਰਾ ਹੋਆ ਪ੍ਰਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਬਿਨ ਸਾਧ ਸੰਗਤ ਹਰ ਧਿਆਇਆ ਆਠ ਪਹਿਰ ਅਰਾ ਦਿਓ ਹਰ ਹਰ ਮਨ ਚੰਦਿਆ ਫਲ ਪਾਇਆ ਰਹੋ ਪਰ ਅਪੂਰਬ ਲਾਂਕੁਰ ਜਾ ਗਿਆ ਰਾਮ ਨਾ ਮਨ ਲਾ ਗਿਆ ਮੰਤਨ ਹਰ ਦੱਠ ਸਮਾਵੇ ਨਾਨਕ ਦਾ ਸੱਚੇ ਗੁਣ ਗਾਵੇ ਸੋਠ ਮਹੱਲਾ ਪੰਜਵਾਂ ਗੁਰਮਿਲ ਪ੍ਰਭ ਚਿਤਾਰਿਆ ਕਰ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਨ ਸਵਾਮੀ ਜੀ ਜਨ ਸਭਾ ਦਿੱਤੇ ਗਏ ਸੋ ਪ੍ਰਭ ਅੰਤਰ ਜਾਮੀ ਰਹੋ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਤ ਸਮਾਰੇ ਪਤਿਤ ਪਾਵਣ ਪ੍ਰਭ ਨਾਮਾ ਜਨ ਨਾਨਕ ਸਤਕਰਵਾਨਾ ਸੋਠ ਮਹੱਲਾ ਪੰਜਵਾਂ ਪਾਰ ਬ੍ਰਹਮਸਾਰ ਸਵਾਰਿਆ ਹੈ ਲੋਹੜਾ ਗੁਰੂ ਉਭਾਰਿਆ ਆਨੰਦ ਕਰੈ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸਭ ਸਿਤਵਨ ਦਾਸ ਤੁਮਾਰੇ ਰਖ ਪੈਸਾ ਸਪਨੇ ਕੀ ਕਰ ਜਾਪ ਸਵਾਰੇ ਰਹੋ ਮੇਰਾ ਪ੍ਰਭੁ ਪਰਉਪਕਾਰੀ ਪੂਰਨ ਕਲਜਨ ਧਾਰੀ ਨਾਨਕ ਸਰਨੀ ਆਇਆ ਮਨ ਚੰਦਿਆ ਫਲ ਪਾਇਆ ਸੋਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕਰ ਹਾਈ ਬਿਘਨ ਗਏ ਹਰਨਾਈ ਮੇਰਾ ਪ੍ਰਭੁ ਹੋਆ ਸਦਾ ਦੇ ਆਲਾ ਅਰਦਾਸ ਹੁਣੀ ਪ੍ਰਗਤ ਆਪਣੇ ਕਿ ਸਭ ਜੀ ਪਿਆ ਦੇ ਆਲਾ ਸਭ ਜੀ ਪਿਆ ਕਿਰਪਾਲਾ ਰਾਓ ਪ੍ਰਭ ਕਰਨ ਕਾਰਨ ਸਮਰਥਾ ਸਿਮਰਤ ਸ਼ਬਦ ਖੁਲਾ ਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਠ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਬਿਨ ਕੁਸ਼ਲ ਸਿੱਧੀ ਕਰ ਆਏ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਏ ਸੰਤੋ ਹਰ ਹਰ ਹਰ ਅਰਾਧੋ ਹਰ ਅਰਾਧ ਸਭੋ ਕੁਛ ਪਾਈਏ ਕਾਰਜ ਸਗਲੇ ਸਾਧੋ ਰਹੋ ਪ੍ਰੇਮ ਭਗਤ ਪ੍ਰਭ ਲਾਗੀ ਜੈ ਪਾਏ ਜਿਸ ਵੜ ਪਾਗੀ ਜੈ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾ ਦੁੱਖ ਰੋ ਕਾ ਡੇਰਾ ਪਨ ਆਨੰਦ ਕਰੈ ਨਰ ਨਾਰੀ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਇਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਹਾ ਸਭਨੀ ਜਾਈ ਰਹੋ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਪਖਾਨਾ ਸੋਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਸਤਿਗੁਰ ਦੀਨ ਦਿਆਲਾ ਦਾ ਸਭ ਨੇ ਕੀ ਆਪ ਰਾਖੇ ਘੜ ਘੜ ਸ਼ਬਦ ਸੁਭਾਕੇ ਗੁਰ ਕੇ ਚਰਨ ਉੱਪਰ ਵੱਲ ਜਾਈ ਦਿਨ ਸਰੈਨ ਸਾਸਾ ਸੰਭਾਲੀ ਪੂਰਨ ਸਭ ਦੀ ਥਾਈ ਰਹੋ ਆਪ ਸੁਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡੇ ਆਈ ਭਾਈ ਨਾਨਕ ਪ੍ਰਭ ਸਰਨ ਆਈ ਸੋਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਵਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੇ ਬਿਰਥੀ ਆਸ ਨਾ ਜਾਈ ਰਹੋ ਕਿਰਪਾ ਕਰੇ ਜਿਸ ਪ੍ਰਾਣ ਪੜਦਾ ਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤਾ ਕਾ ਮਨ ਲੀਨਾ ਪਾਰ ਬ੍ਰਹਮਨ ਪਾਵੇ ਆਠ ਪੈਰ ਹਰ ਕਾਜ ਸਰਬਣਾ ਵਿਖੇ ਠਗੌਰੀ ਲਾਥੀ ਸੰਗ ਮਲਾਏ ਦੀਆ ਮੇਰੇ ਕਰਤੇ ਸਾਧ ਸੰਤ ਸਾਧ ਭਏ ਸਾਥੀ ਪ੍ਰਗਵਾਲੀ ਨੇ ਸਰਬਸ ਦੀਨੇ ਆਪੇ ਆਪ ਮਲਾਇਆ ਕਹੁ ਨਨ ਸਤੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੀਨ ਛਾਰੀ ਇਸ ਆਗੇ ਕੋਨ ਟਕਾਵੇ ਵੇਕਾਰੀ ਗੁਰਪੂਰੇ ਗਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਦਿਸਕੀ ਗਤ ਹੋਵੇ ਉਧਰੇ ਸਗਲੇ ਕੋਟਾ ਰਾਓ ਸੰਤ ਸੰਗ ਜਿਸ ਗਾਇਆ ਇਹ ਪੂਰਨ ਹਰ ਤਨ ਪਾਇਆ ਕਹੋ ਨਾਨਕ ਆਪ ਮਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਠ ਮਹੱਲਾ ਪੰਜਵਾਂ ਗੁਰਪੂਰੇ ਪੂਰੀ ਕੀ ਨੀ ਬਖਸ਼ਪ ਨੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾ ਸਗਲੇ ਸਖੀ ਵਸਾਇਆ ਹਰ ਕੀ ਭਗਤ ਫਲ ਦੀ ਅਰਦਾਤੀ ਗੁਰਪੂਰੇ ਕਿਰਪਾ ਕਰ ਦੀਨੇ ਬਿਰਲੇ ਕਿਨਹੀ ਜਾਤੀ ਰਹੋ ਗੁਰਬਾਣੀ ਗਾਵੋ ਪਾਈ ਅਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰਾ ਰਾਧੇ ਕਰ ਸਗਲੇ ਸਾਧੇ ਸਗਲ ਮਨੋਰਥ ਪੂਰੇ ਵਾਜੇ ਅਨਥ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਵਸੇ ਸੁਖ ਸਹਿਜੇ ਸਗਲੇ ਦੁੱਖ ਮਿਟਾਇਆ ਰਹੋ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾ ਸੁਖ ਖਾਣੀ ਨਿਰਮਲ ਕਥ ਕਹਾਣੀ ਸੋਠ ਮਹੱਲਾ ਪੰਜਵਾਂ ਭੁੱਖੇ ਖਪਤ ਲਾਜ ਨਾ ਆਵੇ ਤੇ ਉਹ ਹਰ ਜਨ ਹਰ ਗੁਣ ਗਾਵੇ
اپنے کاج کو کیول کاج سب درگے مکھ اجل سدا سدا سکھ پائیے رہو جو کامی کام لواوے تیو ہر دس ہر جس پاوے جو ماتا بال لپٹاوے تیو گیانی نام کماوے گر پورے تے پاوے جن نانک نام تے آوے سوٹ محلہ پنجم سکھ ساند کرے آیا نند کے مکھ چھایا پورے گر پہرایا بینسے سکھ سوایا سنتو ساچے کی پڑے آئی جن اچر سوب بنائی رہو بولے صاحب کے پانے دس پانی برہم بکھانے نانک پرب سبھائی جن پوری بنت بنائی سوٹ محلہ پنجم پرب اپنا ہردے تے آئے کر سہی سلامتی آئے سنتوک پیا سنسارے گر پورے لٹارے سنتو پرب میرا سدا دیا اپے پتگی گنت نہ گنیے راکھے بال گوپالا راؤ ہر نام ہردے اور تارے تن سبے تھوک سوارے گر پورے تس گر پورے تس دیا پھر نانک دکھ نہ دیا سوٹ محلہ پنجم ہر منتن وسیا سوئی جا جا کر کرے سب کوئی گرپورے تی کی وڈیائی تاکہ قیمت کہی نہ جائی ہونکر بن جائی تیرے نامے جسنو بخش دے میرے پیارے سو جس تیرا گاوے رہو تو پارو سوامی میرا سنتا پرواسا تیرا نانک پرب سرنائی مکھ نندک کے چھائی سوٹ محلہ پنجما آگے سکھ میرے میتا پاچھے انند پرب گیتا پرمیشر بن تبنائی پھر ڈولت کاتھوں نائی ساچے صاحب سے وہ من مانیا سب سن رنتر جانیا رہو سب جی تیرے دیالا بھگت کرے پت پالا چرج تیری بڑے آئی نانک نام تے آئی سوٹ محلہ پنجواں نال نارائن میرے جمدوت نہ آوے نیرے کنٹھ لائے پرب راکھے ستگر کی سر ساکھے گر پورے پوری کیتی دشمن مار بڈارے سگلے داس قسمت دیتی رہو پرب سگلے تھان وسائے سکھ ساند بھرے آئے نانک پرب سرنائے جن سگلے روگ مٹائے سوٹ محلہ پنجم سرو سکھا تا دادا ستگور تاکہ سر نہیں پائیے دشن پیٹ دھور دنندا دوکھ گیا ہر گائیے ہر رس پیو پائی نام جپو نام آرا دو گر پورے کی سرنائی رو تسے برا پر جس تر لکھیا سوئی پورن پائی نانک کی بینتی پرب جی نام رہا لے بلائی سوٹ محلہ پنجم کرن کنا بن ہر انتر جامی جنے اپنے کے راکھے جے جے کار جگ پیتر شبد گرو رس چاکھے پرب جی تیری اوٹک سائیں تو سمرتھ سرن کدا تاٹ پیر تم تے آئی رہو جو جن پج کرے پرب تیرا تسے اندیسا ناہی ستگر چرن لگے پو مٹیا ہر گن گائے من ماہی سوکھ سہج آنند کرے تے ستگر دی یاد لاسا جن کرے آئے سو پاسے تی پورن ہوئی آسا پورا گر پوری مت جا کی پورن پرب کے کاما گر چرنی لاگ ترے پب ساگر جب نانک ہر ہر ناما سوٹ محلہ پنجما پیو کر پال دین دکھ پنجن آپے سبت ساٹی کھن میں رکھ دیو جنے اپنا گر پورے بیڑی کاٹی میرے مان گر گوبند ستیہ آئیے سکل کلیش مٹے تس تن تے مرچندیا پھل پائیے رہو جی جنت جا کے سب کینے پرب اونجا کم پارا ساتھ سنگ نانک تے آیا منہ کھجل پائے دوارا سوٹ محلہ پنجما سمرو اپنا سائی دن سرین سب تے آئی ہاتھ دے جن راکے ہر نام مارا چاکے اپنے گر اوپر کروان پائے کر پال پورن پرب داتے جی ہوئے مہربان رہو نانک جن سرنائی جن پورن پیج رکھائی سگلے دکھ مٹائی سب پنچو میرے پائی سگل محل سوٹ محلہ پنجما سنو بینتی ٹھاکر میرے جی جن تیرے تارے راکھ پیج نام اپنے کی کرن کرا بنہارے پرب جی او خسما نہ کر پیارے برے پلے ہم تھارے رہو سنی پکار سمرتھ سوامی بدن کاٹ سوارے پیر سرو پا سیوک جن میلے نانک پرگٹ پہارے کوٹ محلہ پنجما جی جنت سب بس کر دینے سیوک سب دروارے انگیکار کی اوپرے اپنے پبند پار اتارے سنتن کے کار سگل سوارے دین دیال کرپال کرپا دد

नानक अंत न अंत ज्ञान अंत में ज्ञान प्रचंड।

संत सूर मोह।

ਕਹਿੰਦੇ ਕਹਿੰਦੇ ਰਤਨ ਤੂੰ ਕਹਿੰਦੀਆਂ ਬਾਣੀ ਕਹਿੰਦੀਆਂ ਬਾਣੀ ਕਹਿੰਦੇ ਪਾਸ ਸੁਰਿੰਦਰ ਕਹਿੰਦੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ।

आपे पीर आपे खा ਕਮਲ ਸੁਰੇਲਾ ਭਗਤ ਕਮਲ ਕਮਲ ਸਿੱਧ ਕਮਲਾ।

ਇਸੋ ਦਰ ਤੇਰਾ ਸੋ ਕਰ ਕੇ ਨਿਤ ਬੈ ਸਰਬ

ਨਾਨਕ ਅੰਤ ਨਾ ਅੰਤਰ।

ਪੰਡਿਤ ਦੀ।

0: ਸਾਲਾਂ ਸਾਲਾ ਹੈ ਨਦੀਆਂ ਸੋਮਨਾ ਜਾਣ ਸਮੁੰਦ ਚੜੀ ਬੋਲਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਦੇਖਣ

ਮੁੱਲ ਪਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਫੁੱਲ ਅਮੁੱਲ

नानक अंत न अंत ज्ञान अंत में ज्ञान प्रचंड।